ਤੇ ਜੀ ਇੱਕ ਵਾਰੀ ਫੇਰ ਤੁਹਾਡਾ ਵਜਾਦ ਹਾਸ਼ਮੀ ਤੁਹਾਡੀ ਖਿਦਮਤ ਵਿੱਚ ਹਾਜ਼ਰ। ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਿਹਾ ਸਾਂ ਕਿ ਪੰਜਾਬੀਆਂ ਦੀ ਜ਼ਿੰਦਗੀ ਦੇ ਬਾਰੇ ਵਿੱਚ। ਕਾਫੀ ਟਾਈਮ ਸਾਡਾ ਜਿਹੜਾ ਤੁਹਾਡੇ ਨਾਲ ਕਨੈਕਸ਼ਨ ਰਿਹਾ, ਤੁਹਾਡਾ ਦੋ ਤਰੇ ਵਾਰ ਤੱਕ ਆਲਮੋਸਟ ਮੈਂ ਤੁਹਾਡੇ ਕੋਲ ਪੇਸ਼ ਹੋ ਚੁੱਕਿਆ ਵਾਂ, ਜਿਹਦੇ ਨਾਲ ਅਸੀਂ ਤੁਹਾਡੇ ਨਾਲ ਗੱਪ ਲਾ ਚੁੱਕੇ ਹਾਂ, ਤੁਹਾਡੇ ਨਾਲ ਲਾਈਕ ਤੁਹਾਨੂੰ ਤੁਸੀਂ ਮੈਨੂੰ ਸੁਣ ਚੁੱਕੇ ਹੋ। ਕਦੀ ਕਦੀ ਇੰਝ ਹੁੰਦਾ ਪੰਜਾਬੀ ਜਿਹੜਾ ਹੁੰਦਾ ਨਾ, ਪੰਜਾਬੀ ਜਿਹੜਾ ਥੋੜ੍ਹਾ ਜਿਹਾ ਨਾ ਝੱਕ ਵੀ ਜਾਂਦਾ। ਅਸਲ ਉਹ ਝੱਕਦਾ ਨਹੀਂ, ਉਹ ਸਮ ਟਾਈਮ ਇੰਝ ਹੁੰਦਾ ਨਾ ਕਿ ਉਹ ਕਿਸੇ ਕੰਮ ਲਈ ਨਿਕਲਿਆ ਹੁੰਦਾ ਅਤੇ ਉਹਦਾ ਧਿਆਨ ਕਿਧਰੇ ਹੋਰ ਹੋ ਜਾਵੇ ਅਤੇ ਉਹਦੀ ਫਿਰ ਗੱਲ ਜਿਹੜੀ ਆ ਪੂਰੀ ਪਹੁੰਚ ਨਹੀਂ ਸਕਦੀ ਨਾ ਫਿਰ ਲੋਕਾਂ ਤੱਕ। ਪਰ ਅਸੀਂ ਇੱਥੇ ਅੱਜ ਆਏ ਹਾਂ ਅਤੇ ਅੱਜ ਦੁਬਾਰਾ ਅਸੀਂ ਤੁਹਾਡੇ ਨਾਲ ਕਿਉਂ ਕਨੈਕਟ ਹਾਂ, ਅਸੀਂ ਇਸ ਲਈ ਕਨੈਕਟ ਹਾਂ ਕਿ ਅਸੀਂ ਅੱਜ ਤੁਹਾਡੇ ਨਾਲ ਗੱਪ ਲਾਵਾਂਗੇ ਅਬਾਊਟ ਪੰਜਾਬੀਆਂ ਦੀ ਜ਼ਿੰਦਗੀ। ਇਹ ਜਿਹੜਾ ਟੌਪਿਕ ਹੈ ਨਾ, ਇਹ ਤਾਂ ਬੜਾ ਹੀ ਫਿਰ ਮਨਪਸੰਦ ਹੋਇਆ ਨਾ ਜੀ ਸਾਰਿਆਂ ਦਾ। ਬੇਸਿਕਲੀ ਤੁਹਾਨੂੰ ਪਤਾ ਜਿਹੜਾ ਸ਼ੋਅ ਦਾ ਸਾਡਾ ਨਾਂ ਹੈ ਉਹਦੇ ਭੰਗੜਾ ਪਾ ਲਏ, ਠੀਕ ਹੈ। ਆਪਾਂ ਭੰਗੜਾ ਪਵਾਉਣਾ ਅਤੇ ਭੰਗੜਾ ਪਾਉਣਾ ਯੂਨੋ, ਅਤੇ ਫਿਰ ਵੀ ਲੋਕਾਂ ਦੀ ਜਿਹੜੀ ਹੈ ਮਤਲਬ ਕਿ ਯੂਨੋ ਹਰ ਬੰਦੇ ਦੀ ਡਿਮਾਂਡ ਹੁੰਦੀ ਹੈ ਕਿ ਯਾਰ ਕੁਝ ਇਸ ਤਰ੍ਹਾਂ ਦਾ ਵੀ ਸੀਨ ਹੋਣਾ ਚਾਹੀਦਾ ਕਿ ਉਹਦੇ ਵਿੱਚ ਵੀ ਇੱਕ ਇਹੋ ਜਿਹਾ ਮਾਹੌਲ ਬਣਨਾ ਚਾਹੀਦਾ ਕਿ ਯਾਰ ਕੋਈ ਸੁਣਨ ਵਾਲਾ ਜਾਂ ਕੋਈ ਜੋ ਬੰਦਾ ਸਾਡੇ ਨਾਲ ਕਨੈਕਟ ਹੈ ਉਹ ਇੱਕ ਪ੍ਰੋਪਰ ਉਹਨੂੰ ਮਤਲਬ ਫੀਲ ਹੋਵੇ ਕਿ ਯਾਰ ਬਾਕੀ ਸਾਡੇ ਨਾਲ ਸਾਡਾ ਕੋਈ ਦੋਸਤ ਬੈਠੇ ਹੈ, ਨਾ ਕਿ ਸਿਰਫ ਹੋਸਟ ਬੈਠੇ ਹੈ। ਸਮਟਾਈਮ ਹੋਸਟਾਂ ਦਾ ਕੀ ਕੰਮ ਹੁੰਦਾ ਹੈ ਕਿ ਉਹ ਯੂਨੋ ਤੁਹਾਨੂੰ ਇਹੋ ਜਿਹੀ ਸ਼ਾਇਦ ਸੁਣਾਉਂਦੇ ਨੇ ਕਿ ਚਲੋ ਤੁਹਾਡਾ ਹੋਸਟਮ ਹੋਸਟ ਮੂਡ ਹੀ ਨਾ ਹੋਵੇ। ਲੇਕਿਨ ਇਸ ਤਰ੍ਹਾਂ ਅੱਜ ਜਿਹੜੀ ਅਸੀਂ ਗੱਲ ਕਰਾਂਗੇ, ਸਾਡਾ ਇੱਥੇ ਆਉਣਾ, ਇਸ ਮੁਲਕ ਆ ਕੇ ਵਸਣਾ, UK ਦੀ ਧਰਤੀ ਦੇ ਉੱਤੇ ਸਾਡਾ ਮਤਲਬ ਅਸੀਂ ਤਾਂ ਮਤਲਬ ਪਰਦੇਸੀ ਹੋਏ ਨਾ, ਪਰ ਫਿਰ ਵੀ ਜਿਹੜਾ ਜਦੋਂ ਪਰਦੇਸ ਸ਼ੁਰੂ ਹੁੰਦਾ ਹੈ ਅਤੇ ਕਿਸ ਤਰ੍ਹਾਂ ਦਾ ਬੰਦੇ ਨੂੰ ਫੀਲ ਆਉਂਦਾ ਹੈ। ਅਤੇ ਲਾਈਕ ਮੇਰਾ ਅੱਜ ਮੇਰੇ ਜਿਹੜਾ ਦਿਮਾਗ ਹੈ ਨਾ ਉਹਦੇ ਵਿੱਚ ਨਾ ਇੱਕ ਗੱਲ ਚੱਲ ਰਹੀ ਹੈ, ਮੇਰਾ ਦਿਲ ਹੈ ਕਿ ਸਭ ਤੋਂ ਪਹਿਲਾਂ ਮੈਂ ਸਟਾਰਟ ਉੱਥੋਂ ਹੀ ਲਵਾਂਗਾ, ਕਿਉਂਕਿ ਕਹਿੰਦੇ ਨੇ ਨਾ ਜਿਸ ਤਨ ਨੂੰ ਲੱਗੇ ਉਹੀ ਤਨ ਜਾਣੇ। ਉਸ ਤੋਂ ਇਲਾਵਾ ਹਰ ਬੰਦੇ ਨੂੰ ਤਾਂ ਸਮਝ ਆਉਂਦੀ ਨਹੀਂ ਨਾ ਕਿ ਪਰਦੇਸ ਕੀ ਸ਼ੈਵ ਹੈ। ਇਹ ਇੱਕ ਮਿੱਠੀ ਜੇਲ ਹੈ, ਲੇਕਿਨ ਬਸ ਗੱਲ ਫਿਰ ਉਹੀ ਆ ਜਾਂਦੀ ਹੈ ਨਾ ਕਿ ਸਕੂਨ ਵੀ ਤਾਂ ਹੈ ਨਾ ਕਿ ਇਹਨੇ ਅਸੀਂ ਮੁਲਕ ਨੇ ਸਾਨੂੰ ਇਤਨਾ ਕੁਝ ਦਿੱਤਾ ਕਿ ਅਸੀਂ ਆਪਣੇ ਪਿਛਲੇ ਘਰ ਸਾਂਭੇ।

ਕਿਉਂਕਿ ਜਦੋਂ ਪਰਦੇਸ ਦੀ ਗੱਲ ਆਉਂਦੀ ਹੈ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਗਾਣਾ ਆਉਂਦਾ ਜਿਹੜਾ ਮੇਰਾ ਬੜਾ ਹੀ ਮੈਨੂੰ ਪਸੰਦ ਹੈ ਅਤੇ ਗੈਰੀ ਸੰਧੂ ਭਾਈ ਦਾ। ਮੇਰਾ ਦਿਲ ਹੈ ਕਿ ਮੈਂ ਸਟਾਰਟ ਹੀ ਇੱਥੋਂ ਲਾਵਾਂ, ਤੁਹਾਡੇ ਨਾਲ ਗੱਪਸ਼ਪ ਲਾਵਾਂ, ਤਾਂ ਕਿ ਤੁਸੀਂ ਲਾਈਕ ਤੁਹਾਨੂੰ ਮਜ਼ਾ ਵੀ ਆਵੇ ਅਤੇ ਤੁਹਾਨੂੰ ਪਤਾ ਲੱਗੇ ਕਿ ਯਾਰ ਕੋਈ ਕਿ ਮਿਊਜ਼ਿਕ ਬੇਸਿਕਲੀ ਸਟਾਰਟ ਅਸੀਂ ਮਿਊਜ਼ਿਕ ਤੋਂ ਲਈਏ ਉਸ ਚੀਜ਼ ਦਾ, ਤਾਂ ਕਿ ਪਰਦੇਸ 'ਤੇ ਗੱਲ ਕਰਦੇ ਹਾਂ ਇੱਕ ਵਾਰੀ ਇਨਸਾਨ ਨੂੰ ਹਰ ਉਸ ਵੀਰ ਨੂੰ ਮੇਰਾ ਜਿਹੜਾ ਸੁਣ ਰਿਹਾ ਉਹਨੂੰ ਇੱਕ ਵਾਰੀ ਯਾਦ ਆਵੇ ਉਹ ਗੱਲਾਂ ਜਿਹੜੀਆਂ ਉਹ ਕਿਸੇ ਦੌਰ 'ਚ ਲਾਈਕ ਉਹ ਅੱਜ ਉਹਨੇ ਛੱਡਿਆ ਪਰਦੇਸ, ਅੱਜ ਪਰਦੇਸੀ ਹੋਇਆ ਜਾਂ ਅੱਜ ਤੋਂ ਪਿਛਲੇ 5 ਸਾਲ ਪਹਿਲਾਂ ਹੋਇਆ ਉਹ ਜਦੋਂ ਵੀ ਹੋਇਆ ਇੱਕ ਵਾਰ ਉਹਨੂੰ ਇਹ ਚੀਜ਼ ਫੀਲ ਹੋਵੇ ਕਿ ਉਹਨੂੰ ਪਤਾ ਲੱਗੇ ਉਹ ਸਾਰੀ ਜਿਹੜੀ ਮੈਮਰੀਜ਼ ਨੇ ਉਹਨੂੰ ਇੱਕ ਵਾਰੀ ਅਸੀਂ ਰਿਨਿਊ ਕਰਾਂਗੇ। ਬਟ ਰੀਨਿਊ ਕੀ ਕਰਨੀ ਆ, ਪਰਦੇਸ ਦਾ ਪਹਿਲੀ ਜਿਹੜੀ ਦਿਹਾੜ ਅਤੇ ਪਹਿਲੀ ਰਾਤ ਹੁੰਦੀ ਆ ਉਹ ਹਮੇਸ਼ਾ ਔਖੀ ਹੁੰਦੀ ਹੈ, ਬੰਦੇ ਨੂੰ ਲੱਗਦਾ ਕਿ ਯਾਰ ਮੈਂ ਕਿੱਥੇ ਆ ਗਿਆ। ਬਹਰਲੈਸ ਗੱਲ ਜਿਹੜਾ ਟੋਪਿਕ ਹੈ ਇਸਦੇ 'ਤੇ ਅਸੀਂ ਦੁਬਾਰਾ ਆਉਂਦੇ ਹਾਂ, ਲੇਕਿਨ ਅਸੀਂ ਪਹਿਲਾਂ ਫਿਲਹਾਲ ਸਭ ਤੋਂ ਪਹਿਲਾਂ ਚੱਲਾਂਗੇ ਆਪਣੇ ਉਸ ਟਰੈਕ ਦੇ ਉੱਤੇ ਜਿਹੜਾ ਮੈਂ ਤੁਹਾਨੂੰ ਟਰੈਕ ਡੈਡੀਕੇਟ ਕਰਨਾ ਚਾਹ ਰਿਹਾ ਸਾਰੇ ਮੇਰੇ ਸੁਣਨ ਵਾਲਿਆਂ ਨੂੰ, ਅਤੇ ਇਹ ਜ਼ਰਾ ਇੱਕ ਵਾਰੀ ਤਵੱਜੋ ਫਰਮਾਓ ਅਤੇ ਜ਼ਰਾ ਖੁੱਲ੍ਹ ਕੇ ਆਓ।

ਤੇ ਜਿਸ ਤਰ੍ਹਾਂ ਤੁਸੀਂ ਸਭ ਨੇ ਸੁਣਿਆ ਹੋਇਆ, ਮੈਂ ਤੇ ਮੇਰਾ ਟੇਚੀ ਕਈ ਵਾਰ ਰੋਏ ਹਾਂ, ਜਿੰਨੀ ਵਾਰੀ ਮਾਪੇ ਛੱਡ ਘਰੋਂ ਦੂਰ ਹੋਏ ਹਾਂ। ਇਹ ਬੜਾ ਹੀ ਨਾ ਕੋਈ ਮੇਰੇ ਦਿਲ ਦੇ ਕਰੀਬ ਗਾਣਾ ਸੀ, ਅਤੇ ਇਸੀ ਦੌਰਾਨ ਹੀ ਸਾਡੇ ਇੱਕ ਸੁਣਨ ਵਾਲਿਆਂ ਦਾ ਪੈਗਾਮ ਆ ਗਿਆ ਜੀ। ਵਾਲੇਕੁਮ ਅਸਲਾਮ ਸ਼ਹਿਨਾਜ਼ ਮੈਮ, ਸਾਡੇ ਨਾਲ ਫਿਰ ਇੱਕ ਵਾਰ ਕੰਟੈਕਟ 'ਚ ਆਏ ਨੇ, ਸਾਨੂੰ ਕੰਟੈਕਟ ਕੀਤਾ ਉਹਨਾਂ ਨੇ ਜੀ। ਮੈਂ ਠੀਕ ਠਾਕ, ਉਹਨਾਂ ਦਾ

ਸਟਾਰਟ ਦੇ ਵਿੱਚ ਤੇ ਕੋਈ ਨਾ ਕੋਈ ਤਕੜਾ ਸੀ ਨਾ, ਲੇਕਿਨ ਹੁਣ ਬੰਦਾ ਕਵੇ ਕਿ ਬਿਲਕੁਲ ਹੀ ਜਾ ਕੇ ਉਹਨੂੰ ਬਿਲਕੁਲ ਨਾ ਪਤਾ ਲੱਗੇ। ਪਰਦੇਸ਼ ਇੱਕ ਤੁਹਾਨੂੰ ਪਤਾ ਹੈ ਮਿੱਠੀ ਜੇਲ੍ਹ ਦਾ ਨਾਂ ਹੈ, ਪਰ ਅਸੀਂ ਇੱਕ ਗੱਲ ਇਹ ਕਹਿ ਸਕਦੇ ਹਾਂ ਕਿ ਆਪਾਂ ਬੜਾ ਇੰਜੋਏ ਕੀਤਾ ਲਾਈਕ ਆ ਕੇ ਯਾਰ। ਸਾਨੂੰ ਮਤਲਬ ਕਿ ਹਰ ਬੰਦੇ ਲਈ ਨਹੀਂ ਹੁੰਦਾ ਇਹ ਚੀਜ਼, ਇਹ ਸਿਰਫ ਤੁਹਾਨੂੰ ਇੱਕ ਦੂਰੀ ਮਤਲਬ ਕਿ ਤੁਹਾਨੂੰ ਆਪਣੇ ਪਿੰਡ ਤੋਂ, ਆਪਣੇ ਘਰ ਤੋਂ, ਆਪਣੇ ਮਾਂ ਪਿਓ ਤੋਂ, ਇਹ ਸਾਡੇ ਜਿਹੜੇ ਹੁੰਦੇ ਨੇ ਰਿਸ਼ਤੇ, ਆਪਣੇ ਖੂਨੀ ਰਿਸ਼ਤੇ, ਉਹਨਾਂ ਤੋਂ ਬਸ ਸਿਰਫ ਦੂਰ ਕਰਦੀ ਹੈ। ਬਾਕੀ ਤਾਂ ਦੁਨੀਆ ਇੱਥੇ ਵੀ ਵੱਸ ਰਹੀ ਹੈ ਜੀ, ਅਤੇ ਇਹਨਾਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਰਾਬਤਾ ਕੀਤਾ ਜੀ। ਵੈਰੀ ਨਾਈਸ ਟੂ ਮੀਟ ਯੂ, ਸੋਰੀ ਫੋਰ ਡੈਟ। ਐਕਚੁਲੀ ਮੈਂ ਤੁਹਾਨੂੰ ਅਗਰ ਇਹ ਗੱਲ ਕਹਾਂ, ਮੇਰਾ ਤਕੀਆ ਕਲਾਮ ਹੈ ਅਤੇ ਤਾਂ ਕਰਕੇ ਮੈਂ ਅਕਸਰ ਇਹ ਗੱਲ ਕਰ ਜਾਂਦਾ ਵਾਂ, ਅਤੇ ਕਿਉਂ ਸਾਡਾ ਕੰਮ ਹੀ ਇਹ ਹੁੰਦਾ ਕਿ ਬੰਦੇ ਨੂੰ ਇੰਟਰਟੇਨ ਕਰਨਾ, ਅਤੇ ਦੈਟਸ ਵਾਈ ਆਮ ਹੇਅਰ ਫੋਰ ਯੂ। ਅਤੇ ਆਪਾਂ ਜਿਹੜੀ ਗੱਲ ਕਰ ਰਹੇ ਸਾਂ, ਆਪਾਂ ਜਿਹੜੇ ਟੋਪਿਕ ਤੋਂ ਨਹੀਂ ਹਟਦੇ, ਅਸੀਂ ਫਿਲਹਾਲ ਟੋਪਿਕ ਦੇ ਉੱਤੇ ਹੀ ਰਹਿੰਦੇ ਹਾਂ, ਪਰਦੇਸ਼। ਅਤੇ ਇਹ ਜਿਹੜੇ ਅਕਸਰ ਮੈਂ ਟਰੈਕ ਸੁਣਨਾ ਵਾਂ ਇਹੋ ਜਿਹੇ ਪਰਦੇਸ਼ ਦੇ ਉੱਤੇ, ਸਮ ਟਾਈਮ ਮੈਂ ਬੜਾ ਸੈਂਟੀ ਜਿਹਾ ਹੋ ਜਾਂਦਾ ਵਾਂ, ਅਤੇ ਬਾਅਦ ਵਿੱਚ ਮੈਨੂੰ ਹੋਸ਼ ਆਉਂਦੀ ਹੈ, ਮੈਂ ਕਹਿੰਦਾ ਵਾਂ ਯਾਰ ਚੱਲਿਆ ਇੱਥੇ ਨਾ ਆਉਂਦੇ ਤਾਂ ਫਿਰ ਪਿੰਡ ਧੱਕੇ ਹੀ ਸਨ।

ਮੇਰਾ ਇੱਕ ਨਾ ਬੇਲੀ ਹੁੰਦਾ ਸੀ, ਆਪਾਂ ਪਾਕਿਸਤਾਨ ਦੇ ਵਿੱਚ ਨਾ ਸਾਡੇ ਇੱਕ ਬੇਲੀ ਹੁੰਦਾ ਸੀ, ਅਤੇ ਉਹਨੂੰ ਆਪਾਂ ਬੜਾ ਆਖੀਦਾ ਹੁੰਦਾ ਸੀ ਕਿ ਯਾਰ ਤੂੰ, ਉਸ ਟਾਈਮ ਆਪਾਂ ਵੀ ਪਰਦੇਸੀ ਨਹੀਂ ਹੋਏ ਸਾਂ ਅਤੇ ਉਹ ਸਾਡੇ ਨਾਲ ਨਾ ਪਰਦੇਸੀ ਸੀ, ਬੜਾ ਪੁਰਾਣਾ ਪਰਦੇਸੀ ਸੀ, ਲਾਈਕ ਉਹ ਸਾਨੂੰ ਆਉਂਦਾ ਸੀ ਦੋ ਦੋ ਸਾਲ ਬਾਅਦ ਮਿਲਣ, ਅਤੇ ਉਹ ਕਿਧਰੇ ਜਨਾਬ ਵੀਰ ਆਇਆ ਸਾਡਾ ਦੋ ਸਾਲ ਬਾਅਦ। ਮੈਂ ਉਹਦੇ ਕੋਲ ਪੁੱਛਿਆ, ਮੈਂ ਕਿਹਾ ਯਾਰ ਤੈਨੂੰ ਇੱਥੇ ਤੇਰਾ ਦਿਲ ਕਿਉਂ ਨਹੀਂ ਲੱਗਦਾ? ਕਹਿੰਦਾ ਵੀਰੇ ਹੁਣ ਸਾਡੇ ਨਸੀਬਾਂ ਵਿੱਚ ਪਰਦੇਸ ਦਾ ਪਾਣੀ ਲਿਖਿਆ ਗਿਆ ਅਤੇ ਹੁਣ ਅਸੀਂ ਉੱਧਰ ਦੇ ਹੀ ਹੋ ਗਏ ਹਾਂ। ਮਤਲਬ ਮੇਰੇ ਲਈ ਬੜੀ ਅਜੀਬ ਗੱਲ ਹੁੰਦੀ ਸੀ, ਮੈਂ ਕਹਿੰਦਾ ਸਾਂ ਯਾਰ ਕਿਸ ਤਰ੍ਹਾਂ ਪਰਦੇਸ ਮਤਲਬ ਕਿ ਚਲੇ ਜਾਂਦੇ ਨੇ, ਜਾਂ ਕਿਉਂਕਿ ਜਿਸ ਬੰਦੇ 'ਤੇ ਕਹਿੰਦੇ ਨਾ ਜਦੋਂ ਤੱਕ ਬੀਤੀ ਨਾ ਹੋਵੇ ਉਹਨੂੰ ਪਤਾ ਹੀ ਨਹੀਂ ਹੁੰਦਾ। ਮੈਂ ਉਹਨੂੰ ਜਨਾਬ ਵੇਖੀ ਜਾਵਾਂ ਅਤੇ ਮੈਂ ਕਿਹਾ ਚਲੋ ਖੈਰ, ਇੱਕ ਦਿਨ ਆਇਆ ਕਿ ਜਨਾਬ ਅਸੀਂ ਆਪਾਂ ਹੀ ਪਰਦੇਸੀ ਹੋ ਗਏ, ਕਿਉਂਕਿ ਮੈਂ ਜਿਸ ਲਿਹਾਜ਼ ਨਾਲ ਉਹਦੇ ਕੋਲ ਪੁੱਛਦਾ ਸਾਂ, ਕਿਉਂਕਿ ਮੈਨੂੰ ਐਵੇਂ ਲੱਗਦਾ ਸੀ ਕਿ ਯਾਰ ਫੈਮਿਲੀ ਤੋਂ ਦੂਰ ਰਹਿਣਾ ਜਾਂ ਆਪਣਿਆਂ ਤੋਂ ਦੂਰ ਰਹਿਣਾ, ਲੇਕਿਨ ਇਹ ਕਿਉਂ? ਲੇਕਿਨ ਉਹ ਬਾਅਦ ਹੀ ਅਕਸਰ ਇਨਸਾਨ ਨੂੰ ਸਮਝ ਆਉਂਦੀ ਹੈ, ਕਿਉਂਕਿ ਉਹ ਤਾਂ ਸਾਡਾ ਬੇਸ਼ੱਕ ਬੇਲੀ ਸੀ, ਸਾਡਾ ਅਜੇ ਵੀ ਬੇਲੀ ਹੈ, ਹੁਣ ਅਸੀਂ ਉਹ ਵੀ ਮੇਰੇ ਨਾਲ UK ਦੇ ਵਿੱਚ ਹੀ ਹੈ, ਲੇਕਿਨ ਦੇਖਿਆ ਜਾਏ ਕਿ ਉਹ ਮੇਰੇ ਤੋਂ ਪੁਰਾਣਾ ਹੈ, ਮੈਂ ਥੋੜ੍ਹਾ ਨਵਾਂ ਵਾਂ। ਲੇਕਿਨ ਐਡਜਸਟਮੈਂਟ ਜਿਹੜੀ ਹੁੰਦੀ ਆ ਹਮੇਸ਼ਾ ਤੁਹਾਡੇ ਆਪਣਿਆਂ ਨਾਲ ਹੀ ਹੁੰਦੀ ਹੈ, ਕਿ ਤੁਹਾਡਾ ਵੀਰ, ਤੁਹਾਡਾ ਕੋਈ ਬਿਰਾ, ਤੁਹਾਡਾ ਕੋਈ ਜਾਣਨ ਵਾਲਾ, ਤੁਹਾਡਾ ਕੋਈ ਚੰਨ ਮਾਹੀ ਇੱਥੇ ਹੋਵੇ ਪ੍ਰਦੇਸ਼ ਦੇ ਵਿੱਚ, ਜਿਹੜਾ ਤੁਹਾਨੂੰ ਕਹਿੰਦੇ ਨੇ ਨਾ ਕਿ ਫਸਟ ਡੇ ਜਿਹੜਾ ਨਾ ਉਹ ਤੁਹਾਨੂੰ ਤੁਹਾਡਾ ਸਾਥ ਦੇ ਸਕੇ, ਤੁਹਾਨੂੰ ਸੁਣ ਸਕੇ, ਜਾਂ ਤੁਹਾਨੂੰ ਮਤਲਬ ਬਿਠਾ ਸਕੇ, ਜਾਂ ਤੁਹਾਨੂੰ ਲੁੱਕ ਆਫਟਰ ਕਰ ਸਕੇ, ਇਨ ਸ਼ੋਰਟ ਉਹ ਉਹਨਾਂ ਨੇ ਕੀਤੀ। ਅਤੇ ਅੱਜ ਮੈਂ ਯਕੀਨ ਕਰੋ, ਮੈਂ ਜਿਹੜਾ ਜਿਸ ਬੰਦੇ ਨੇ ਪਹਿਲੇ ਦਿਨ ਮੈਨੂੰ ਮਤਲਬ ਏਅਰਪੋਰਟ ਤੋਂ ਪਿੱਕ ਕਰਕੇ ਜਿਹੜਾ ਮੈਨੂੰ ਬੰਦਾ ਮਿਲਿਆ, ਅੱਜ ਤੱਕ ਮੈਨੂੰ ਉਹ ਬੰਦੇ ਯਾਦ ਨੇ, ਅਤੇ ਮੈਂ ਉਹਨਾਂ ਬੰਦਿਆਂ ਦਾ ਬੜਾ ਮਸ਼ਕੂਰ ਵੀ ਹੈ। ਮਸ਼ਕੂਰ ਤੁਸੀਂ ਕਹਿ ਆਖ ਸਕਦੇ ਹੋ, ਯੂ ਨੋ, ਫਿਰ ਲਾਈਕ ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਨਾ ਵਾਂ ਕਿ ਯਾਰ ਉਹਨਾਂ ਨੇ ਇਤਨਾ ਪਿਆਰ ਦਿੱਤਾ, ਕਿਉਂਕਿ ਉਹੀ ਵੀ ਬੇਸਿਕ ਦਿਨ ਹੁੰਦੇ ਨੇ ਕਿ ਜਦੋਂ ਤੁਸੀਂ ਕਿਸੇ ਬੰਦੇ ਦਾ ਪਤਾ ਚੱਲਦਾ ਹੈ ਕਿ ਯਾਰ ਇਹ ਬੰਦੇ ਨੇ ਸਾਨੂੰ ਮਤਲਬ ਉਹ ਸਾਰੀ ਜ਼ਿੰਦਗੀ ਇਨਸਾਨ 'ਤੇ ਨਾ ਇੱਕ ਅਹਿਸਾਨ ਜਿਹਾ ਰਹਿੰਦਾ, ਉਹ ਸਾਰੀ ਜ਼ਿੰਦਗੀ ਉਹ ਬੰਦੇ ਦੇ ਸਿਰ ਤੋਂ ਲੈ ਨਹੀਂ ਸਕਦਾ। ਅਤੇ ਜਿਹੜਾ ਚੱਕਰ ਮੱਕਰ ਹੈ, ਮੈਂ ਤੁਹਾਨੂੰ ਅੱਜ ਜ਼ਿਆਦਾ ਮਤਲਬ ਸੈਂਟੀ ਨਹੀਂ ਕਰਨਾ ਚਾਹੁੰਦਾ, ਮੈਂ ਨਹੀਂ ਚਾਹੁੰਦਾ ਕਿ ਲਾਈਕ ਤੁਸੀਂ ਵੀ ਸੈਂਟੀ ਹੋਵੋ ਜਾਂ ਮੈਂ ਸੈਂਟੀ ਹੋਵਾਂ, ਕਿਉਂ? ਕਿਉਂਕਿ ਮੈਂ ਜ਼ਰਾ ਸੈਂਟੀ ਵਾਲਾ ਯੂ ਨੋ ਬੰਦਾ ਕੋਨਾ, ਮੈਂ ਚਾਹੁੰਦਾ ਵਾਂ ਕਿ ਹਰ ਟਾਈਮ ਰੋਲਾ ਰੱਪਾ, ਯੋ ਬ੍ਰੋ ਆਮ ਹੇਅਰ, ਡਸ

ਜੀ ਫਿਰ ਸਾਡੇ ਇੱਕ ਸੁਣਨ ਵਾਲਿਆਂ ਨੇ ਉਹਨਾਂ ਨੇ ਸਾਨੂੰ ਇੱਕ ਪੈਗਾਮ ਭੇਜਿਆ, ਉਹਨਾਂ ਪੈਗਾਮ ਘੱਲਿਆ, ਉਹਨਾਂ ਨੇ ਕਿਹਾ ਜੀ ਕਿ ਇੱਕ ਸਾਡੀ ਰਿਕੁਐਸਟ ਹੈ, ਜੇ ਪੂਰੀ ਹੋ ਜਾਏ ਲਾ ਦਿਓ ਚੈਲੰਜ ਮੇਰਾ ਨਾਸਾ ਵਾਲਿਆਂ ਨੂੰ, ਵੀਰੋ ਕੋਈ ਐਸਾ ਜਹਾਜ਼ ਬਣਾਓ ਪਲਕਾਂ ਨੂੰ ਚਮਕਦੇ ਆਈਆਂ ਜੀ। ਆਪਾਂ ਚੱਲਦੇ ਹਾਂ ਟਰੈਕ ਦੇ ਉੱਤੇ, ਕਿਉਂ ਕਿਉਂਕਿ ਹੁਣ ਜਦੋਂ ਪਰਦੇਸ ਦੀ ਗੱਲ ਛੇੜੀ ਗਈ ਹੈ ਅਤੇ ਅੱਜ ਫਿਰ ਪੂਰੀ ਮੇਰਾ ਦਿਲ ਹੈ ਵਾਈਬ ਚੱਕ ਲਈ ਹੈ, ਫਿਰ ਚਲੋ ਪੰਜਾਬੀਓ ਵਿੱਚ

ਤੇ ਫਿਰ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਡਾ ਟਰੈਕ? ਐਕਚੁਲੀ ਤੁਹਾਨੂੰ ਪਤਾ ਇਹ ਜਿਹੜੇ ਟਰੈਕ ਨੇ ਤੁਹਾਨੂੰ ਤਾਂ ਬੜਾ ਚੰਗੇ ਤਰੀਕੇ ਨਾਲ ਸਮਝ ਆ ਜਾਂਦੀ ਹੋਏਗੀ ਯਾਰ ਇਹ ਜਿਹੜੇ ਟਰੈਕ ਨੇ ਸਾਡੇ ਦਿਲ ਦੇ ਕਿਉਂ ਨੇੜੇ ਨੇ, ਕਿਉਂਕਿ ਅਸੀਂ ਇਹ ਸਭ ਕੁਝ ਫੀਲ ਕੀਤਾ, ਅਸੀਂ ਇਹ ਰੋਜ਼ ਮਹਿਸੂਸ ਕਰਦੇ ਹਾਂ ਕਿ ਯਾਰ ਜੋ ਕੁਝ ਵੀ ਹੈ

0: ਥੋੜਾ ਗਲਾ ਹਾਂ ਖਰਾਬ ਜਿਹਾ ਵੀ ਹੋ ਜਾਂਦਾ ਉਹਦੇ ਵਿੱਚ। ਅੱਛਾ ਗੱਲ ਮੈਂ ਕਰ ਰਿਹਾ ਸਾਂ, ਮੈਂ ਕਿਹਾ ਸਾਡੇ ਕਰੀਬ ਕਿਉਂ ਹੈ ਗਾਣਾ। ਬੇਸਿਕਲੀ ਹੈ ਜਿਹੜਾ ਜੋ ਕੁਝ ਵੀ ਅਸੀਂ ਸੁਣਿਆ ਇਹ ਬੇਸਿਕਲੀ ਅਸੀਂ ਫੀਲ ਵੀ ਕੀਤੇ ਹੈ, ਅਸੀਂ ਵੇਖਿਆ ਵੀ ਹੈ ਸਭ ਕੁਝ। ਜਿਤਨੇ ਮੇਰੇ ਸੁਣਨ ਵਾਲੇ ਨੇ, ਜਿਤਨੇ ਮੇਰੇ ਅਜ਼ੀਜ਼ ਮੁਹਤਰਮ, ਜਿਤਨੇ ਮੇਰੇ ਨਾਜ਼ਰੀਨ, ਮੇਰੇ ਸਾਨੀ, ਜਿਤਨੇ ਮੈਨੂੰ ਸੁਣ ਰਹੇ ਨੇ, ਠੀਕ ਹੈ, ਉਹ ਸਭ ਅਸੀਂ ਸਮਝਦੇ ਹੋਣਗੇ ਕਿ ਜਿਹੜੇ ਮੋਸਟਲੀ ਜਿਹੜੇ ਸਾਡੇ ਪਰਦੇਸੀ ਹੈ ਵੀਰ ਨੇ, ਬਿਰਾ ਨੇ, ਇਹ ਬਿਰਾ ਤਾਂ ਸਭ ਸਮਝਦੇ ਹੋਣਗੇ ਕਿ ਯਾਰ ਹੈ, ਬਾਕੀ ਇਹ ਸਭ ਕੁਝ ਅਸੀਂ ਫੇਸ ਕੀਤੇ ਹੈ। ਅੱਛਾ ਅਸੀਂ ਜਿਹੜੀ ਗੱਲ ਕਰ ਰਹੇ ਸਾਂ, ਗੱਲ ਜਿਹੜੀ ਬੇਸਿਕ ਚੱਲ ਰਹੀ ਸੀ, ਜਿਹੜਾ ਟਰੈਕ ਦਾ ਮਕਸਦ ਸੀ, ਉਹ ਕਹਿੰਦਾ ਅਸਲ ਉਹ ਚਾਹੁੰਦਾ ਕਿ ਦਿਹਾੜੀ ਮੈਂ ਕੰਮ 'ਤੇ ਇੱਥੇ ਆ ਜਾਵਾਂ ਅਤੇ ਰਾਤੀ ਮੈਂ ਜਨਾਬ ਆਪਣੀ ਮਾਂ ਦੇ ਕੋਲ ਹੋਵਾਂ, ਆਪਣੇ ਵਤਨ ਹੋਵਾਂ, ਆਪਣੇ ਘਰ ਹੋਵਾਂ, ਕੋਈ ਇਹੋ ਜਿਹਾ ਜਹਾਜ਼ ਹੋਵੇ ਜਿਹੜੀ ਜਿਤਨੀ ਇਹਦੀ ਜਿਤਨੀ ਉਹਦੀ ਜਿਹੜੀ ਰਫ਼ਤਾਰ ਹੈ ਉਹ ਇਤਨੀ ਹੋਵੇ ਕਿ ਉਹ ਮੈਨੂੰ ਜਲਦ ਤੋਂ ਜਲਦ ਪਹੁੰਚਾਏ ਅਤੇ ਜਲਦ ਤੋਂ ਜਲਦ ਵਾਪਸ ਲੈ ਕੇ ਆਏ। ਲੇਕਿਨ ਤੁਹਾਨੂੰ ਪਤਾ ਕਿ ਇਹ ਜਦੋਂ ਅਸੀਂ ਆਉਂਦੇ ਹਾਂ ਤਾਂ ਇੱਕ ਐਸੇ ਲੂਪ ਵਿੱਚ ਇਨਸਾਨ ਫਸ ਜਾਂਦਾ ਹੈ, ਉਹ ਕਹਿੰਦਾ ਬਸ ਕੰਮ ਸੋ ਕੰਮ, ਕੰਮ ਸੋ ਕੰਮ, ਬਸ ਕੰਮ ਕੰਮ ਕੰਮ ਕੰਮ। ਲੇਕਿਨ ਆਪਾਂ ਜਿਹੜਾ ਨਾ, ਆਪਾਂ ਜਿਹੜਾ ਤੁਹਾਡੇ ਨਾਲ ਕਿਉਂ ਕਨੈਕਟ ਹੁੰਦੇ ਹਾਂ, ਆਪਾਂ ਤੁਹਾਡੇ ਤਾਂ ਕਨੈਕਟ ਹੁੰਦੇ ਹਾਂ ਕਿ ਤਾਂ ਕਿ ਜਿਹੜਾ ਬੰਦਾ ਕੰਮ ਵੀ ਕਰ ਰਿਹਾ ਜਾਂ ਸਾਨੂੰ ਸੁਣ ਵੀ ਰਿਹਾ ਅਤੇ ਅਸੀਂ ਉਸ ਬੰਦੇ ਨੂੰ ਥੋੜ੍ਹਾ ਜਿਹਾ ਇਹ ਰਿਅਲਾਈਜ਼ ਕਰਾਈਏ ਕਿ ਯਾਰ ਕੋਈ ਨਹੀਂ, ਚਿੱਲ ਕਰ, ਈਜ਼ੀ, ਠੀਕ ਹੈ। ਉਹ ਕਹਿੰਦੇ ਨੇ ਮਰਦ ਇੱਕ ਪਹਾੜ ਮੰਨਦਾ, ਇਹਦੇ 'ਤੇ ਬਿਜਲੀਆਂ, ਬੱਦਲ ਅਤੇ ਤੂਫਾਨ ਇਹਦੇ 'ਤੇ ਆਉਂਦੇ ਹੀ ਰਹਿੰਦੇ ਨੇ, ਲੇਕਿਨ ਉਹ ਇੱਕ ਪਹਾੜ ਦੇ ਵਾਂਗੂ ਖਲਿਆ ਰਹਿੰਦਾ। ਅਤੇ ਜਿਹੜੀਆਂ ਬੀਬੀਆਂ ਕੋਈ ਸੁਣ ਰਹੀਆਂ ਅਤੇ ਉਹਨਾਂ ਨੂੰ ਅਸੀਂ ਇਹੀ ਕਹਾਂਗੇ, ਜਿਹੜੇ ਸਾਡੇ ਰਿਸਪੈਕਟਡ ਫੀਮੇਲਸ ਨੇ, ਅਸੀਂ ਉਹਨਾਂ ਨੂੰ ਇਹ ਕਹਾਂਗੇ ਕਿ ਉਹੀ ਬੇਸਿਕਲੀ ਉਹ ਜਿਹੜੇ ਮਰਦ ਹੁੰਦੇ ਨੇ ਉਹਨਾਂ ਦੀ ਬੈਕਬੋਨਸ ਹੁੰਦੀਆਂ ਨੇ। ਕਿਉਂਕਿ ਇੱਕ ਅਗਰ ਔਰਤ ਦੀ ਗੱਲ ਕੀਤੀ ਜਾਏ ਤਾਂ ਔਰਤ ਪੂਰਾ ਘਰ ਸਾਂਭਦੀ ਹੈ ਅਤੇ ਮਰਦ ਤਾਂ ਸਿਰਫ ਉਹਨੂੰ ਚਲਾਉਂਦਾ ਨਾ, ਅਤੇ ਔਰਤ ਜਿਹੜੀ ਉਹ ਪੂਰੀ ਨਸਲ ਸੰਭਾਲ ਰਹੀ ਹੁੰਦੀ ਹੈ। ਅਤੇ ਮੈਂ ਦੋਵਾਂ ਲਈ ਜਿਹੜਾ ਨਾ ਬੜਾ ਉਹਨਾਂ ਦੋਵਾਂ ਨੂੰ ਐਪਰੀਸ਼ੀਏਟ ਕਰਨਾ ਵਾ, ਕਿਉਂਕਿ ਦੇਖੇ ਜੀ ਅਸੀਂ ਦੇਖਦੇ ਹਾਂ ਕਿ ਇੱਕ ਹੁੰਦਾ ਸਿੰਗਲ ਬੰਦਾ।
1: ਠਹਿਰੀਏ ਜ਼ਰਾ, ਯੇ ਕਮਰਸ਼ਲ ਤਾਂ ਸੁਣ ਲੈ।
2: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
3: ਓਏ ਖੁਸ਼ੀਆਂ ਮਨਾਓ, ਭੰਗੜੇ ਪਾਓ, ਭੰਗੜੇ ਪਾਓ, ਭੰਗੜੇ ਪਾਓ।
4: ਆਜ ਤੋ ਬਹੁਤ ਖੁਸ਼ ਲੱਗ ਰਹੇ ਹੈ, ਖੈਰ ਤੋ ਹੈ?
3: ਮੇਰੀ ਬੀਵੀ ਦਾ ਵੀਜ਼ਾ ਹੋ ਗਿਆ ਜੀ।
4: ਓਹੋ, ਮੁਬਾਰਕਬਾਦ, ਬਹੁਤ ਜਲਦੀ ਆ ਗਿਆ।
3: ਸਾਰੀ ਨਸੀਬ ਦੀ ਗੱਲ ਹੈ, ਮੈਂ ਲੋਕਲ ਵੀਜ਼ਾ ਮਾਹਰੀਨ ਦੀ ਮਦਦ ਲਈ ਸੀ ਜੀ।
4: ਉਨਕਾ ਨਾਮ ਹੀ ਬਤਾ ਦੇ, ਹਮੇ ਵੀ ਕਭੀ ਜ਼ਰੂਰਤ ਪੜ ਸਕਤੀ ਹੈ।
3: AMH ਸੋਲਿਸਿਟਰਸ, ਹੋਰ ਕੌਣ? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
4: ਚਲੇ ਉਨਕਾ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ।
3: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
4: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ। ਨੰਬਰ ਕਿਆ ਹੈ?
3: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677, ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
5: AMH Solicitors, Immigration Lawyers at Sovereign House, 184 Nottingham Road, New Baseford, Nottingham, NG7, 7BA. Large free car park available, or call them on 0115-671-3677.

ਅਤੇ ਜੀ ਜੀ ਆਇਆਂ ਨੂੰ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰ ਰਿਹਾ ਸਾਂ ਉਹ ਮੈਂ ਗੱਲ ਕਰ ਰਿਹਾ ਸਾਂ ਕਿ ਪਰਦੇਸ ਇਹ ਸਾਡਾ ਹੁਣ ਪਰਦੇਸ ਨਹੀਂ ਹੈ, ਹੁਣ ਸਾਡਾ ਦੇਸ ਹੈ। ਪਰਦੇਸ ਸਾਡਾ ਉਹ ਹੈ ਜਿੱਥੋਂ ਅਸੀਂ ਆਏ ਹਾਂ। ਖੈਰ ਇਸ ਗੱਲ ਨੂੰ ਅਸੀਂ ਲੈ ਕੇ ਚੱਲਦੇ ਹਾਂ ਅਤੇ ਇਸ ਗੱਲ ਨੂੰ ਅਸੀਂ ਮਜ਼ੀਦ ਅੱਗੇ ਵਧਾਉਂਦੇ ਹਾਂ। ਅਤੇ ਇਸ ਵਿਧਾਨ ਤੋਂ ਪਹਿਲਾਂ ਮੈਂ ਚਾਹੁੰਦਾ ਵਾਂ ਕਿ ਜਿਹੜੇ ਮੇਰੇ ਜਿਤਨੇ ਸੁਣਨ ਵਾਲੇ ਨੇ ਮੈਂ ਉਹਨਾਂ ਨੂੰ ਇੱਕ ਟਰੈਕ ਸੁਣਾਉਣਾ ਚਾਹਾਂਗਾ। ਉਹ ਜਿਹੜਾ ਟਰੈਕ ਹੈ ਉਹ ਬੇਸਿਕਲੀ ਸਾਡੇ ਨਾਲ ਹੀ ਕਨੈਕਟ ਹੁੰਦਾ, ਕਿਉਂਕਿ ਸਾਡੇ ਖੂਨੀ ਰਿਸ਼ਤੇ, ਸਾਡੇ ਜਿਹੜੇ ਮਾਂ ਪਿਓ, ਸਾਡੇ ਭੈਣ ਭਰਾ ਜਿਤਨੇ ਸਾਡੇ ਪਿੱਛੇ ਰਹਿ ਗਏ ਨੇ, ਅਸੀਂ ਇੱਥੇ ਆ ਗਏ ਹਾਂ। ਲੇਕਿਨ ਉਹ ਜਦੋਂ ਆਉਣਗੇ ਆਉਣਗੇ, ਲੇਕਿਨ ਜਿਹੜਾ ਇੱਕ ਰਿਸ਼ਤੇ ਹੁੰਦੇ ਨੇ ਉਹ ਰਿਸ਼ਤਿਆਂ ਨੂੰ ਲੈ ਕੇ ਚੱਲਣਾ, ਅਤੇ ਆਪਾਂ ਜਿਹੜਾ ਇੱਥੇ ਜੋ ਵੀ ਮਿਹਨਤ ਕਰ ਰਹੇ ਹਾਂ, ਜੋ ਵੀ ਕੁਝ ਕਰ ਰਹੇ ਹਾਂ, ਲਾਈਕ ਸਾਡੀ ਜਿਹੜਾ ਧਿਆਨ ਜਿਹੜਾ ਹੁੰਦਾ ਸਾਡਾ, ਉਹ ਸਾਰਾ ਪਿੱਛੇ ਹੁੰਦਾ। ਅਤੇ ਉਸ ਜਿਹੜੇ ਧਿਆਨ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਉਸ ਧਿਆਨ ਨੂੰ ਲੈ ਕੇ ਚੱਲਦੇ ਹੋਏ ਮੈਂ ਤੁਹਾਨੂੰ ਇੱਕ ਟਰੈਕ ਸੁਣਾਉਣਾ ਡੈਡੀਕੇਟ ਕਰਨਾ ਚਾਹੁੰਦਾ ਵਾਂ ਮੇਰੇ ਜਿੰਨੇ ਸੁਣਨ ਵਾਲੇ ਨੇ ਉਹ ਸੁਣਨ ਅਤੇ ਇਸ ਟਰੈਕ ਨੂੰ ਇੰਜੋਏ ਕਰਨ। ਪੰਜਾਬੀਓ ਸ਼ਾਇਓ, ਅਤੇ ਆਪਾਂ ਜਿਹੜਾ ਇਹਨਾਂ ਦਾ ਸਟਾਰਟ ਲੈਂਦੇ ਹਾਂ।

ਤੇ ਫਿਰ ਤੁਹਾਨੂੰ ਕਿੱਦਾਂ ਜਾ ਲੱਗਾ ਟਰੈਕ? ਤੇ ਪੰਜਾਬੀਓ ਗੱਲ ਪਤਾ ਕੀ ਚੱਲ ਰਹੀ ਹੈ? ਗੱਲ ਇਹ ਚੱਲ ਰਹੀ ਹੈ ਜੀ ਕਿ ਆਪਾਂ ਜਿਹੜਾ ਨਾ ਕਿ ਆਪਾਂ ਅੱਜ ਇੱਥੇ ਆ ਕੇ ਵਸ ਗਏ ਹਾਂ, ਰਹਿ ਰਹੇ ਹਾਂ, ਸਾਨੂੰ ਇਸ ਧਰਤੀ ਨੇ ਬੜਾ ਕੁਝ ਦਿੱਤਾ। ਲੇਕਿਨ ਉਹ ਗੱਲ ਫਿਰ ਆਉਂਦੀ ਹੈ ਜੇ ਪੰਜਾਬ ਦੀ, ਜਦੋਂ ਗੱਲ ਆਉਂਦੀ ਹੈ ਤੇ ਫਿਰ ਗੱਲ ਫਿਰ ਉੱਧਰ ਹੀ ਆ ਜਾਂਦੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਦੋਂ ਵੀ ਜੇ ਸਾਡਾ ਅਗਲਾ ਜਨਮ ਹੋਵੇ ਤਾਂ ਅਸੀਂ ਪੰਜਾਬ ਦੇ ਹੀ ਹੋਈਏ। ਉਹੀ ਸਾਡੀ ਮਾਤਾ, ਉਹੀ ਸਾਡਾ ਪਿਤਾ ਤੇ ਉਹੀ ਸਾਡੀ ਭੈਣ ਭਰਾ ਹੋਵਣ। ਬਸ ਇਹੀ ਸਾਡੀ ਤਬੀਅਤ ਜਿਹੜਾ ਇਸ ਟਾਈਮ ਹੈ ਮਜ਼ੀਦ ਚੱਲ ਰਿਹਾ। ਅਸਲ ਪਤਾ ਕੀ ਗੱਲ ਹੈ, ਟਰੈਕ ਲਾਉਣ ਦਾ ਮਕਸਦ ਮੇਰਾ ਸਿਰਫ ਇਹੀ ਹੁੰਦਾ ਕਿ ਮੈਂ ਟਰੈਕ ਲਾ ਕੇ ਤੁਹਾਨੂੰ ਆਪਣੇ ਨਾਲ ਕਨੈਕਟ ਕਰਾਂ ਕਿ ਲਾਈਕ ਦੇਖੋ ਹਰ ਬੰਦੇ ਦਾ ਇੱਕ ਤਰੀਕੇਕਾਰ ਹੁੰਦਾ ਹੈ ਕਿ ਹਰ ਬੰਦਾ ਆਪਣੀ ਹੀ ਦੁਨੀਆ ਦਾ, ਹਰ ਬੰਦੇ ਦੀ ਆਪਣੀ ਇੱਕ ਵਾਈਬ ਹੈ। ਮੇਰੀ ਵਾਈਬ ਇੱਕ ਤਰ੍ਹਾਂ ਦੀ ਹੈ ਕਿ ਮੈਂ ਜ਼ਿੰਦਗੀ ਵਿੱਚ ਜਿਸ ਤਰ੍ਹਾਂ ਵੀ ਮਤਲਬ ਕਿ ਇੱਥੇ ਵੀ ਕੰਮ ਸ਼ੰਮ ਕਰ ਰਿਹਾ ਹਾਂ ਤਾਂ ਮੈਂ ਮਿਊਜ਼ਿਕ ਨਾਲ ਬੜਾ ਕਨੈਕਟ ਰਹਿੰਦਾ ਵਾਂ, ਮਿਊਜ਼ਿਕ ਤਾਂ ਕਨੈਕਟ ਰਹਿੰਦਾ ਵਾਂ ਕਿਉਂਕਿ ਮਿਊਜ਼ਿਕ ਤੁਹਾਨੂੰ ਪਤਾ ਫਿਰ ਰੂਹ ਦੀ ਗਜ਼ਾ ਹੈ ਨਾ, ਫੀਡ ਕਰਾਈਦਾ ਹੁੰਦਾ ਜੀ, ਫੀਡ ਕਰਾਈਦਾ ਹੁੰਦਾ।

ਖੈਰ ਫੀਡ ਵੀ ਕਰਾਵਾਂਗੇ ਨਾਲ ਤੁਹਾਡਾ ਗੱਪਸ਼ਪ ਵੀ ਲਾ ਰਹੇ ਹਾਂ ਤੁਹਾਡੇ ਗੱਪ ਜਿਹੜਾ ਟੋਪਿਕ ਜਿਹੜਾ ਸਾਡਾ ਉਹ ਪਰਦੇਸ਼ ਚੱਲ ਰਿਹਾ ਪਰਦੇਸ਼ ਦੀ ਮੈਂ ਯਾਰ ਕੀ ਗੱਲ ਦੱਸਾਂ ਤੁਸੀਂ ਸਾਰਿਆਂ ਨੇ ਹਰ ਚੀਜ਼ ਦੇਖੀ ਹੋਣੀ ਹੈ ਲੇਕਿਨ ਆਪਾਂ ਜਿਹੜਾ ਨਾ ਪਰਦੇਸ਼ ਨੂੰ ਨਾ ਇਤਨਾ ਲਾਈਟ ਨਹੀਂ ਲਿਆ ਠੀਕ ਹੈ ਪਰਦੇਸ਼ ਨੂੰ ਅਸੀਂ ਬਿਲਕੁਲ ਜਿਸ ਤਰ੍ਹਾਂ ਆਪਣਾ ਮਤਲਬ ਕਿ ਆਪਣਾ ਧਰਮ ਸਮਝ ਕੇ ਲਿਆ ਗਿਆ ਸਾਡਾ ਕੰਮ ਹੈ ਅਸੀਂ ਇਹ ਕਰਨਾ ਹੈ ਅਤੇ ਪਰਦੇਸ਼ ਆ ਕੇ ਹਰ ਬੰਦਾ ਕੰਮ ਕਰਦਾ ਅਤੇ ਕੰਮ ਬੇਸਿਕਲੀ ਤਾਂ ਹੀ ਕਰਦਾ ਕਿਉਂਕਿ ਉਹਨੇ ਆਪਣੇ ਪਿਛਲੇ ਜਿਹੜੇ ਕਾਰੋਬਾਰ ਹੈ ਜਿਤਨਾ ਉਹ ਸਾਰਾ ਸਾਂਭਣਾ ਹੁੰਦਾ ਅਤੇ ਜਿਹੜਾ ਬੰਦਾ ਮੈਂ ਹਰ ਉਸ ਬੰਦੇ ਨੂੰ ਸਲੂਟ ਪੇਸ਼ ਕਰਨਾ ਵਾ ਜਿਹੜਾ ਜਿਹੜਾ ਮੇਰਾ ਵੀਰ ਜਿਹੜਾ ਜਿਹੜਾ ਮੇਰੇ ਸੁਣਨ ਵਾਲੇ ਜਿਤਨੇ ਵੀ ਮਤਲਬ ਕਿ ਪੰਜਾਬ ਤੋਂ ਆਏ ਨੇ ਜਾਂ ਕਿਸੇ ਹੋਰ ਮੁਲਕ ਤੋਂ ਆਏ ਨੇ ਅਤੇ ਆ ਕੇ UK 'ਚ ਵੱਸ ਰਹੇ ਨੇ ਅਤੇ ਆਪਣੇ ਘਰ ਦਾ ਸਾਰਾ ਸਿਸਟਮ ਉਹਨਾਂ ਨੇ ਚਲਾਇਆ ਅਤੇ ਉਹ ਬੇਸਿਕਲੀ ਆਪਣੇ ਘਰ ਦੇ ਬਾਦਸ਼ਾਹ ਨੇ ਅਤੇ ਸਪੈਸ਼ਲ ਸਲੂਟ ਮੇਰੇ ਉਹਨਾਂ ਵੀਰਾਂ ਲਈ ਜਾਂ ਭੈਣ ਭਰਾਵਾਂ ਲਈ ਜਿਹੜੇ ਵੀ ਪਰਦੇਸੀ ਨੇ।

ਸਿਰਾ ਲਾਓ ਪੰਜਾਬੀ ਹੋ, ਸਿਰਾ ਲਾਓ ਜਿੱਥੇ ਵੀ ਹੈ ਉਹ, ਜੋ ਵੀ ਜੋ ਕਰ ਰਹੇ ਹੋ। ਮੈਂ ਬਸ ਮੇਰਾ ਮਕਸਦ ਮੈਂ ਤੁਹਾਨੂੰ ਦੱਸਣਾ ਵਾ, ਮੇਰਾ ਨਾ ਇੱਕ ਕਹਿਣ ਦਾ ਮਕਸਦ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਜਿਹੜੇ ਮੇਰੇ ਸੁਣਨ ਵਾਲੇ ਨੇ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਹਮੇਸ਼ਾ ਜੋ ਵੀ ਕੰਮ ਕਰਨਾ ਨਾ ਉਹਨੂੰ 100% ਕਰਨਾ। ਦੇਖੋ ਕੋਈ ਵੀ ਕੰਮ ਹੈ, ਮਤਲਬ ਕਿ ਤੁਸੀਂ ਕੋਈ ਵੀ ਕੰਮ ਲੱਗੇ ਹੋ, ਲਾਈਕ ਤੁਸੀਂ ਆਪਣਾ ਕੰਮ ਅਗਰ ਸਾਰਾ ਅੰਜਾਮ ਦੇਣਾ, ਕਿਸੇ ਬੰਦੇ ਨੇ ਵੀ ਕੋਈ ਕੰਮ ਕਰਨਾ ਹੁੰਦਾ ਤਾਂ ਉਹਨੂੰ 100% ਕਰੋ। ਮੇਰੇ ਇੱਕ ਪੰਜਾਬੀ ਟੀਚਰ ਹੁੰਦੇ ਸਨ, ਮੈਂ ਅਕਸਰ ਇਹ ਵਾਕਿਆ ਸੁਣਾਉਂਦਾ ਵਾਂ ਆਪਣੇ ਅਜ਼ੀਜ਼ ਨੂੰ ਵੀ, ਜਿਤਨੇ ਮੇਰੇ ਨਾਲ ਬੈਠੇ ਹੁੰਦੇ ਦੋਸਤ ਯਾਰ ਹੁੰਦੇ ਨੇ, ਮੈਂ ਦੱਸਣਾ ਵਾਂ ਮੈਂ ਕਿ ਯਾਰ ਮੇਰੇ ਟੀਚਰ ਹੁੰਦੇ ਸਨ ਅਤੇ ਉਹ ਟੀਚਰ ਅਕਸਰ ਮੈਨੂੰ ਇੱਕੋ ਗੱਲ ਕਹਿੰਦੇ ਸਨ ਕਿ ਯਾਰ ਜਦੋਂ ਵੀ ਕੋਈ ਕੰਮ ਕਰਨਾ ਹੈ, ਲਾਈਕ ਮੈਂ ਬੇਸਿਕਲੀ ਜਦੋਂ ਮਤਲਬ ਪੜ੍ਹ ਰਹੇ ਹੁੰਦੇ ਸਾਂ, ਅਸੀਂ ਸਟੱਡੀ ਕਰ ਰਹੇ ਹੁੰਦੇ ਸਾਂ, ਅਤੇ ਸਾਨੂੰ ਕਿਹਾ ਜਾਂਦਾ ਸੀ ਕਿ ਕੋਈ ਤੁਸੀਂ ਕੁਸ਼ਚਨ ਤਿਆਰ ਕਰਨਾ ਹੈ ਅਤੇ ਉਹਨੂੰ ਐਜ਼ ਏ 100% ਕਰਨਾ, ਠੀਕ ਹੈ, 10 ਜਾਂ 20% ਨਹੀਂ ਕਰਨਾ, ਕਿਉਂਕਿ ਅਗਰ ਤੁਸੀਂ 10 ਜਾਂ 20% ਕਰਦੇ ਹੋ ਤਾਂ ਕੱਲ੍ਹ ਨੂੰ ਇਹ ਪੇਪਰ ਦੇ ਐਗਜ਼ਾਮ ਦੇ ਵਿੱਚ ਆ ਗਿਆ, ਪੇਪਰਾਂ ਦੇ ਵਿੱਚ ਆ ਗਿਆ, ਤਾਂ ਤੁਸੀਂ ਇਹ ਨਾ ਸੋਚੋ ਉਹ ਯਾਰ ਇਹ ਮੈਨੂੰ ਆਉਂਦਾ ਲੇਕਿਨ ਇਤਨਾ ਆਉਂਦਾ ਜਾਂ ਮੈਨੂੰ ਇਤਨਾ ਯਾਦ ਹੈ, ਅਤੇ ਉਸ ਚੀਜ਼ ਦਾ ਕੋਈ ਮਕਸਦ ਨਹੀਂ ਹੁੰਦਾ ਕਿਉਂਕਿ ਉਹਦਾ ਕੋਈ ਫਿਰ ਤੁਹਾਨੂੰ ਪਤਾ ਨੰਬਰ 'ਤੇ ਲੱਗਦੇ ਕੋਈ ਨਹੀਂ। ਅਤੇ ਅਗਰ ਉਹ ਐਸੀ ਗੱਲ ਨੂੰ ਤੁਸੀਂ ਆਪਣੀ ਰੀਅਲ ਲਾਈਫ ਵਿੱਚ ਲੈ ਕੇ ਆਓ ਤਾਂ ਮੇਰੇ ਕਹਿਣ ਦਾ ਮਕਸਦ ਹਮੇਸ਼ਾ ਇਹੀ ਹੈ ਕਿ ਜੋ ਵੀ ਕੰਮ ਕਰਨਾ 100% ਕਰੋ। ਲਾਈਕ ਅਗਰ ਕੋਈ ਤੁਸੀਂ ਕੰਮ ਕਰਨਾ ਚਾਹ ਰਹੇ ਹੋ ਫਿਰ ਉਹਦਾ ਸਿਰਾ ਹੀ ਲਾਓ, ਫਿਰ ਯੂ ਨੋ ਜਿੱਥੇ ਜਾਈਦਾ ਉੱਥੇ ਸਿਰਾ ਲਾਈਦਾ। ਤਾਂਹੀਓ ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ, ਅਤੇ ਆਪਾਂ ਜਿਹੜਾ ਨਾ ਇਸ ਚੀਜ਼ ਨੂੰ ਬੜਾ ਸੀਰੀਅਸ ਲਈਦਾ ਹੁੰਦਾ। ਮੈਂ ਬੜਾ ਸੀਰੀਅਸ ਨੋਟ 'ਤੇ ਗੱਲ ਕੀਤੀ ਹੈ, ਮੇਰੇ ਗੱਲ ਨੂੰ ਮਜ਼ਾਕ ਨਾ ਸਮਝੋ ਮੈਂ, ਕਿਉਂਕਿ ਮਜ਼ਾਕ ਦੇ ਮੂਡ 'ਚ ਫਿਲਹਾਲ ਕੋ ਨਾ, ਇਹ ਵੀ ਗੱਲ ਮਜ਼ਾਕ ਸੀ। ਅਤੇ ਖੈਰ ਅਸੀਂ ਜਿਹੜਾ ਆਪਾਂ ਜਿਹੜਾ ਲੈ ਕੇ ਚੱਲਣਾ ਚਾਹ ਰਹੇ ਹਾਂ ਅੱਜ ਦਾ ਸ਼ੋਅ ਜਿਹੜਾ ਬੇਸਿਕਲੀ ਪਰਦੇਸ ਦੇ ਉੱਤੇ ਆ ਗਿਆ, ਅਤੇ ਪਰਦੇਸ ਉੱਤੇ ਜਦੋਂ ਵੀ ਗੱਲ ਆਉਂਦੀ ਹੈ ਤਾਂ ਬੰਦਾ ਜ਼ਿਆਦਾ ਮਤਲਬ ਨਹੀਂ ਗੱਲ ਕਰ ਸਕਦਾ, ਲਾਈਕ ਉਹਨੂੰ ਲੱਗਦਾ ਕਿ ਯਾਰ ਮੈਂ ਤਾਂ ਇਸਦੇ ਬਾਰੇ 'ਚ ਕੀ ਦੱਸਾਂ, ਕਿਉਂਕਿ ਹਰ ਜਿਹੜੇ ਮਤਲਬ ਪਰਦੇਸੀ ਹੈ ਅੱਜ ਕਹਿੰਦੇ ਨੇ ਜਿਸ ਤਨ ਨੂੰ ਲੱਗੇ ਉਹੀ ਜਾਣੇ, ਅਤੇ ਉਹ ਫਿਰ ਉਹਨਾਂ ਨੂੰ ਬੇਸਿਕ ਬਹੁਤ ਪਤਾ ਹੁੰਦਾ। ਲੇਕਿਨ ਆਪਾਂ ਜਿਹੜਾ ਨਾ ਆਪਾਂ ਜਿਹੜਾ ਹਰ ਚੀਜ਼ ਨੂੰ ਬੜਾ ਲੈ ਕੇ ਤੁਰੀਦਾ ਹੁੰਦਾ ਕਿ ਯਾਰ ਅਸੀਂ ਇੱਥੇ ਆਏ ਹਾਂ, ਅਸੀਂ ਇੱਕ ਚੀਜ਼ ਨੂੰ ਲੈ ਕੇ ਦੇਖ ਰਹੇ ਹਾਂ, ਯੂ ਨੋ ਹਰ ਬੰਦਾ ਮੇਰੇ ਹਾਰ ਸਟਰਗਲ ਵੀ ਕਰ ਰਿਹਾ, ਹਰ ਚੀਜ਼ ਕਰ ਰਿਹਾ, ਲਾਈਕ ਕੇ ਆ, ਲੇਕਿਨ ਚਿਲ ਵੀ ਕਰ ਰਿਹਾ। ਲੇਕਿਨ ਆਪਣੀ ਜ਼ਿੰਦਗੀ 'ਚ ਅਗਰ ਇੰਜੋਇਮੈਂਟ ਤੁਸੀਂ ਛੱਡਤੀ ਫਿਰ ਤੁਸੀਂ ਇੱਕ ਰਿਬੋਟ ਹੋ, ਅਤੇ ਕੋਸ਼ਿਸ਼ ਕਰੋ ਕਿ ਜਿਹੜਾ ਆਪਣਾ ਜ਼ਿੰਦਗੀ ਨੂੰ ਉਹ ਟਾਈਮ ਲਾਜ਼ਮੀ ਦਿਓ ਜਿਹੜਾ ਤੁਸੀਂ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ, ਸਪੈਸ਼ਲੀ ਵੀਕੈਂਡਸ ਦੇ ਉੱਤੇ ਜਾਂ ਤੁਹਾਡਾ ਜਿਸ ਦਿਨ ਤੁਹਾਡਾ ਆਫ ਹੁੰਦਾ ਹੈ ਉਸ ਦਿਨ ਸਪੈਸ਼ਲੀ ਬਾਹਰ ਜਾਓ, ਬਾਹਰ ਜਾ ਕੇ ਤੁਸੀਂ ਲੋਕਾਂ ਨੂੰ ਮਿਲੋ ਜਿਹੜੇ ਮਤਲਬ ਤੁਹਾਨੂੰ ਲੱਗਦੇ ਨੇ ਕਿ ਆਪਣੇ ਹੀ ਮਤਲਬ ਕਿ ਹਮਵਤਨੀ ਦੇ ਨੇ ਜਾਂ ਤੁਹਾਡੇ ਕੋਲ ਮਤਲਬ ਕਿ ਪੰਜਾਬ ਦੇ ਨੇ ਜਾਂ ਪਰਦੇਸੀ ਨੇ ਤੁਹਾਡੇ ਯਾਰ, ਕਮ ਅਜ਼ ਕਮ ਉਹਨਾਂ ਨੂੰ ਮਿਲੋ, ਨਹੀਂ ਤਾਂ ਜਿਹੜੇ ਉੱਧਰ ਦੇ ਸਾਡੇ ਇੱਥੇ ਦੇ ਮੁਕੀਮ ਨੇ UK ਵਾਲੇ ਜਿਹੜੇ ਮੁਕੀਮ ਨੇ ਇਹਨਾਂ ਨੂੰ ਮਿਲੋ, ਲਾਈਕ ਕਿਸੇ ਨਾ ਕਿਸੇ ਨੂੰ ਮਿਲਦੇ ਰਹੋ ਅਤੇ ਹਮੇਸ਼ਾ ਅੱਛਾ ਕਰਨ ਦੀ ਨਾ ਕੋਸ਼ਿਸ਼ ਕਰੋ। ਮਤਲਬ ਅੱਛੇ ਇਨਸਾਨ ਤੁਸੀਂ ਬਣੋ ਨਾ ਬਣੋ ਉਹ ਤਾਂ ਇਨਸਾਨ ਜਿਉਂਦੇ ਜੀ ਨਹੀਂ ਬਣ ਸਕਦਾ, ਠੀਕ ਹੈ, ਉਹ ਤਾਂ ਇਨਸਾਨ ਜਦੋਂ ਦੁਨੀਆ ਤੋਂ ਜਾਂਦਾ ਫਿਰ ਪਤਾ ਲੱਗਦਾ ਜੀ ਉਹ ਕਿੱਡਾ ਚੰਗਾ ਸੀ। ਉਹ ਸਿੱਧੂ ਭਾਅ ਜੀ ਨੇ ਗੱਲ ਕਹੀ ਸੀ, ਕਹਿੰਦਾ ਜੀ ਕਿ ਇੱਥੇ ਬੰਦੇ ਦੀ ਕੀ ਕਦਰ ਹੈ ਇਹਨੂੰ ਇਹ ਦੱਸਣ ਲਈ ਨਾ ਮਰਨਾ ਪੈਂਦਾ, ਅਤੇ ਇਹ ਗੱਲ ਉਹਨਾਂ ਦੀ ਮੈਨੂੰ ਬੜੀ ਛਿੰਗ ਚੰਗੀ ਲੱਗੀ ਸੀ। ਮੈਂ ਕਿਹਾ ਗੱਲ ਯਾਰ ਜਿਹੜਾ ਜੱਟ ਹੈ ਨਾ ਸਹੀ ਗੱਲ ਕੀ ਹੈ ਯਾਰ। ਅਤੇ ਇਸੇ ਤਰ੍ਹਾਂ ਹੀ ਨਾ ਮੇਰਾ ਕਹਿਣ ਦਾ ਮਕਸਦ ਸਿਰਫ ਇਹ ਹੈ ਕਿ ਦੇਖੋ ਹਰ ਇਨਸਾਨ ਦੇ ਵਿੱਚੋਂ ਨਾ ਬੰਦਾ ਦੇਖੋ ਉਹ ਵੀ ਸਪਰੈਡ ਕਰੇ ਨਾ ਕਿਸੇ ਕਿਸਮ ਦਾ ਵੀ ਮੈਸੇਜ ਪਿਆ ਪੈਗਾਮ ਅੱਗੇ ਲੈ ਕੇ ਜਾਵੇ, ਅਤੇ ਮੇਰਾ ਮਕਸਦ ਇਹ ਹੈ ਕਿ ਯਾਰ ਉਹ ਅੱਛਾ ਹੋਣਾ ਚਾਹੀਦਾ,

ਕਿਉਂਕਿ ਜਦੋਂ ਤੁਸੀਂ ਅੱਛਾ ਮੈਸੇਜ ਪਹੁੰਚਾਉਂਦੇ ਹੋ ਜਾਂ ਅੱਛਾ ਪੈਗਾਮ ਲੈ ਕੇ ਜਾਂਦੇ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਉਹਦਾ ਕੋਈ ਮਤਲਬ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ? ਹਰ ਧਰਮ ਦੇ ਵਿੱਚ, ਹਰ ਏਰੀਏ ਦੇ ਵਿੱਚ, ਹਰ ਮੁਲਕ ਦੇ ਵਿੱਚ ਤੁਹਾਨੂੰ ਪਤਾ ਝੂਠ ਬੁਰਾ ਹੀ ਸਮਝਿਆ ਜਾਂਦਾ। ਉਹ ਬੁਰਾ ਤਾਂ ਸਮਝਿਆ ਜਾਂਦਾ ਕਿਉਂਕਿ ਝੂਠ ਜਿਹੜਾ ਉਹ ਬੇਸਿਕਲੀ ਉਹ ਕਹਿੰਦੇ ਨੇ ਨਾ ਕਿ ਇੱਕ ਝੂਠ ਛੁਪਾਉਣ ਲਈ ਨਾ 100 ਝੂਠ ਬੋਲਣੇ ਪੈ ਜਾਂਦੇ ਨੇ। ਅਤੇ ਐਸਾ ਅਸੀਂ ਕੋਸ਼ਿਸ਼ ਕਰੋ ਝੂਠ ਨਾ ਬੋਲੋ, ਸੱਚ ਬੋਲੋ, ਅਗਲੇ ਬੰਦੇ ਨੂੰ ਦੱਸ ਦਿਓ। ਹਾਂ, ਕੋਸ਼ਿਸ਼ ਕਰੋ ਕਿ ਸੱਚ ਬੋਲ ਕੇ, ਇੰਨਾ ਵੀ ਸੱਚ ਨਾ ਬੋਲੋ ਕਿਸੇ ਦੀ ਦਿਲਾਜ਼ਾਰੀ ਹੋ ਜੇ। ਜਟੋ ਜ਼ਰਾ, ਹੈਂ ਜੀ, ਕੰਮ ਜ਼ਰਾ ਧਿਆਨ ਨਾਲ ਚੱਕਣਾ ਜੋ ਵੀ ਚੱਕਣਾ। ਬਰਲ ਇਹ ਵੈ ਕਿ ਆਪਾਂ ਮਤਲਬ ਸੋਚ ਮਾ ਸਾਡੀ ਇਹ ਵੈ ਕਿ ਮੈਂ ਚਾਹੁੰਦਾ ਵਾਂ ਕਿ ਜਿਹੜੇ ਮੇਰੇ ਸੁਣਨ ਵਾਲੇ ਜਿਤਨੇ ਵੀ ਮੇਰੇ ਨਾਲ ਕਨੈਕਟ ਨੇ, ਮੈਂ ਉਹਨਾਂ ਨੂੰ ਇਹ ਲਾਜ਼ਮੀ ਕਹਾਂਗਾ ਕਿ ਯਾਰ ਹਮੇਸ਼ਾ ਮੈਂ ਗੱਲ ਕਹਿੰਦਾ ਵਾਂ ਕਿ ਡੂ ਗੁੱਡ, ਥਿੰਕ ਗੁੱਡ, ਡੂ ਗੁੱਡ ਐਂਡ ਯੂ ਵਿਲ ਅਚੀਵ ਬੈਸਟ। ਅਤੇ ਉਹ ਤਾਂ ਕਰਕੇ ਬੈਸਟ ਤੁਸੀਂ ਕਰੋਗੇ ਨਾ ਕਿਉਂਕਿ ਤੁਸੀਂ ਜਿਹੜਾ ਦਾਣਾ ਲਾਇਆ ਉਹ ਦਾਣਾ ਹੀ ਤੁਸੀਂ ਚੰਗਾ ਲਾਇਆ। ਅਤੇ ਦਾਣਾ ਜਦੋਂ ਚੰਗਾ ਬੰਦਾ ਕਿਧਰੇ ਲਾ ਛੋੜਦਾ ਕਿ ਤੁਸੀਂ ਅੱਗੇ ਕਿਧਰੇ ਗਏ ਹੋ ਅਤੇ ਤੁਸੀਂ ਕਿਸੇ ਚੀਜ਼ ਦਾ ਆਗਾਜ਼ ਕੀਤਾ, ਤਾਂ ਤੁਸੀਂ ਅਗਰ ਚੰਗੇ ਤਰੀਕੇ ਨਾਲ ਕਰੋਗੇ, ਮੁਹੱਬਤ ਵੰਡੋਗੇ ਤਾਂ ਮੁਹੱਬਤ ਹੀ ਆਉਣੀ ਹੈ। ਕਿਉਂਕਿ ਇੱਕ ਮੱਕਾ ਫਾਤ ਹੈ ਜਿਹਨੂੰ ਕਹਿੰਦੇ ਨੇ ਨਾ ਕਿ ਫਿਰਨੀ ਦਾ ਫੇਰ, ਇਹ ਫਿਰਦੀ ਜ਼ਰੂਰ ਹੈ ਤੁਹਾਡੇ ਵੱਲ। ਅਤੇ ਕੋਸ਼ਿਸ਼ ਇਹ ਕਰਿਆ ਕਰੋ ਕਿ ਜਦੋਂ ਕੋਈ ਚੀਜ਼ ਕੁਝ ਵੀ ਕਰੋ ਉਹ ਦਿਲ ਨਾਲ ਕਰੋ, ਅਤੇ ਕਰਨ ਤੋਂ ਪਹਿਲਾਂ ਇੱਕ ਵਾਰੀ ਇਹ ਸੋਚ ਲਿਆ ਕਰੋ ਕਿ ਅਗਰ ਤੁਹਾਡੇ ਨਾਲ ਹੋਈ ਤਾਂ ਤੁਹਾਨੂੰ ਕਿਸਾ ਕਿੱਦਾਂ ਦਾ ਲੱਗੇਗਾ। ਆਪਾਂ ਇਸੀ ਚੀਜ਼ ਨੂੰ ਲੈ ਕੇ ਮਜ਼ੀਦ ਅੱਗੇ ਕੰਟੀਨਿਊ ਕਰਨੇ ਹਾਂ ਗੱਲ ਨੂੰ, ਕਿਉਂਕਿ ਗੱਲ ਇਸ ਤਰ੍ਹਾਂ ਕੰਟੀਨਿਊ ਤਾਂ ਕਰਨੇ ਹਾਂ ਕਿਉਂਕਿ ਮੇਰੀ ਜਿਹੜਾ ਮਤਲਬ ਅਸਲ ਇਸ ਤਰ੍ਹਾਂ ਹੁੰਦਾ ਕਿ ਸਮਟਾਈਮ ਇਸ ਤਰ੍ਹਾਂ ਮੇਰੇ ਨਾਲ ਹੋ ਜਾਂਦਾ ਕਿ ਮੇਰੇ ਦਿਮਾਗ ਦੇ ਵਿੱਚ ਇਤਨੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕਰਾਂ, ਠੀਕ ਹੈ, ਮੈਂ ਤੁਹਾਨੂੰ ਲੈ ਕੇ ਮਤਲਬ ਤੁਹਾਡੇ ਨਾਲ ਗੱਲ ਕਰਾਂ, ਤੁਹਾਡੇ ਨਾਲ ਕਨੈਕਟ ਹੋ ਜਾਵਾਂ ਟੋਟਲ। ਲੇਕਿਨ ਉਹ ਫਿਰ ਇਸ ਤਰ੍ਹਾਂ ਹੁੰਦਾ ਵਿੱਚ ਜਿਸ ਤਰ੍ਹਾਂ ਮੈਂ ਟਰੈਕ ਚਲਾ ਰਿਹਾ ਹੁੰਦਾ ਮੈਂ ਅਤੇ ਉਹ ਤਾਂ ਸਮਟਾਈਮ ਜਿਹਨੂੰ ਮਤਲਬ ਕਿ ਬੰਦੇ ਦੇ ਪਾਈਪ ਲਾਈਨ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਲੇਕਿਨ ਉਹ ਇੱਕਦਮ ਐਕਸਪਲੇਨ ਨਹੀਂ ਹੋ ਰਹੀਆਂ ਹੁੰਦੀਆਂ ਜਾਂ ਉਹ ਤੁਹਾਡੇ ਨਾਲ ਮਤਲਬ ਕਿ ਜੁੜਨ ਲਈ ਹਰ ਚੀਜ਼ ਦਾ ਤੁਹਾਨੂੰ ਪਤਾ ਇੱਕ ਟਾਈਮ ਮਤਲਬ ਇੱਕ ਤਰੀਕੇਕਾਰ ਹੁੰਦਾ ਅਤੇ ਉਸ ਤਰੀਕੇ ਕਾਰਨ ਮੈਂ ਜਿਸ ਤਰ੍ਹਾਂ ਕਨੈਕਟ ਹੋ ਰਿਹਾ ਵਾਂ ਅਤੇ ਲੇਕਿਨ ਖੈਰ ਐਜ਼ ਸੂਨ ਐਜ਼ ਪੋਸੀਬਲ ਤੁਸੀਂ ਵੇਖੋਗੇ ਕਿ ਆਪਾਂ ਜਿਹੜੇ ਆ ਨਾ ਆਪਾਂ ਬਹੁਤ ਬਹੁਤ ਬਹੁਤ ਸਾਡੀ ਜਿਹੜੀ ਬਾਉਂਡਿੰਗ ਹੈ ਨਾ ਉਹ ਸਟਰੋਂਗ ਹੁੰਦੀ ਜਾਏਗੀ ਅਤੇ ਆਪਾਂ ਇਨਸ਼ਾਅੱਲਾ ਆਪਾਂ ਜਿਹੜਾ ਨਾ ਇਹਨੂੰ ਲੈ ਕੇ ਤੁਰਾਂਗੇ ਅਤੇ ਆਪਾਂ ਇਹਨੂੰ ਪੂਰੇ ਜਿਹੜਾ ਨਾ ਸਿਰਾ ਲਾਵਾਂਗੇ।

0: ਤੇ ਗੱਲ ਫਿਰ ਉਹੀ ਹੋ ਗਈ ਨਾ ਕਿ ਆਪਾਂ ਜੋ ਕਨੈਕਟ ਹੁੰਦੇ ਜਾ ਰਹੇ ਹਾਂ ਤੇ ਆਪਾਂ ਇਸ ਗੱਲ ਨੂੰ ਲੈ ਕੇ ਚੱਲ ਰਹੇ ਹਾਂ ਕਿ ਯਾਰ ਅੱਛਾ ਮੈਨੂੰ ਐਂ ਦੱਸੋ ਕਿ ਜਿਹੜੇ ਮੇਰੇ ਸੁਣਨ ਵਾਲੇ ਨੇ ਕਿਸੇ ਬੰਦੇ ਨੇ ਮੇਰਾ ਰਾਬਤਾ ਕਰਨਾ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦੇਵਾਂ ਕਿ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ, ਇਹ ਤਾਂ ਤੁਹਾਨੂੰ ਮੈਂ ਦੱਸਣਾ ਫਿਰ ਭੁੱਲ ਗਿਆ ਜੀ। ਹਾਂ ਹਾਂ ਹਾਂ ਖੈਰ ਆਪਾਂ ਜਨਾਬ ਕਿ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਤੁਸੀਂ ਵਟਸਐਪ ਨੰਬਰ ਹੈ ਤੁਸੀਂ 0115-7100-971, ਮੈਂ ਰਿਪੀਟ ਕਰ ਰਿਹਾ ਵਾਂ ਇੱਕ ਵਾਰ ਫਿਰ ਸੁਣ ਲਓ 0115-7100-971, ਅਤੇ ਤੁਸੀਂ ਲਾਈਵ ਸਟ੍ਰੀਮਿੰਗ ਸੁਣ ਸਕਦੇ ਹੋ radiofaza.co.uk, ਅਤੇ ਤੁਸੀਂ ਮੈਨੂੰ ਡੈਪ ਦੇ ਉੱਤੇ ਵੀ ਟਿਊਨ ਕਰ ਸਕਦੇ ਹੋ ਰੇਡੀਓ ਫਜ਼ਾ 97.1 97.1। ਓਕੇ ਗਾਇਜ਼, ਓਕੇ ਖੈਰ ਅਸੀਂ ਮੁੱਦੇ 'ਤੇ ਆਉਂਦੇ ਹਾਂ। ਮੁੱਦਾ ਸਾਡਾ ਕੀ ਚੱਲ ਰਿਹਾ ਸੀ? ਮੁੱਦਾ ਸਾਡਾ ਜਿਹੜਾ ਪ੍ਰਦੇਸ਼ ਚੱਲ ਰਿਹਾ ਅਤੇ ਪ੍ਰਦੇਸ਼ ਨੂੰ ਲੈ ਕੇ ਅਸੀਂ ਬੜੀਆਂ ਗੱਲਾਂ ਕਰ ਰਹੇ ਹਾਂ, ਅਤੇ ਪ੍ਰਦੇਸ਼ ਦੇ ਨਾਲ ਨਾਲ ਸਾਡੇ ਜਿਹੜੇ ਜੱਟ ਵੀਰ ਭਰਾ ਜਿਹੜੇ ਸਾਡੇ ਵੀਰ ਭਰਾ ਜਿਹੜੇ ਆਏ ਨੇ ਦੂਏ ਮੁਲਕੋਂ, ਇਹ ਜਿਹੜੇ ਨੇ ਨਾ ਇਹ ਕੁਝ ਹਰ ਬੰਦਾ ਨਾ ਆਪਣੇ ਜ਼ਿਹਨ ਦੇ
1: ਇਟਸ ਕਮਰਸ਼ੀਅਲ ਟਾਈਮ। Attention property owners and letting agents. Are you in the process of obtaining a HMO license for your property? Look no further than Elite Care Training Academy, your risk assessment surveyors and trusted partner in ensuring compliance and safety. At Elite Care Training Academy, we specialize in conducting thorough risk assessments to help you navigate the HMO licensing process with ease. So what are you waiting for? Call Elite Care Training Academy today at 01159-704-135 or 07541-181-746. Visit our website at www.elitecareacademy.com to explore our training options and secure your spot in our next class.
2: जी नासिर साहब, सुनाइए कैसे हैं आप और कहां तक पहुंची आपकी दुकान की रेनोवेशन?
3: बिल्कुल ठीक हूं यार, लेकिन दुकान की रेनोवेशन तो कंप्लीट हो चुकी है, बट कोई यार ना फिनिशिंग ना कोई क्वालिटी वर्क, बस मजा नहीं आया। अब सोच रहा हूं कि घर को अपग्रेड करना है, रेनोवेशन का काम है, किससे रابطہ किया जाए?
2: आपने मुगल बिल्डर्स का नाम नहीं सुना?
3: मुगल बिल्डर्स?
2: जी हाँ, मुगल बिल्डर्स, चाहे नया किचन हो, मॉडर्न और स्टाइलिश बाथरूम या फिर पूरा मेकओवर, मुगल बिल्डर्स हैं वो एक्सपर्ट्स जिन पर आप भरोसा कर सकते हैं।
4: जी, मुगल बिल्डर्स किचन फिटिंग और वर्क टॉप से लेकर बाथरूम टाइलिंग, फिटिंग्स और रेनोवेशंस, पेंटिंग और डेकोरेटिव फिनिशेस, लैमिनेशन, विनाइल और वुडन फ्लोरिंग, प्लास्टरिंग, ड्राई लाइनिंग और जो भी काम बिल्डिंग से रिलेटेड हो करते हैं ना मुगल बिल्डर्स।
2: मुगल बिल्डर्स स्टार्ट से फिनिश तक सब कुछ करते हैं।
4: मुगल बिल्डर्स, साफ सुथरा काम, बेहतरीन फिनिशिंग और मुनासिब दाम। तो अभी कॉल करें 07440-36-3063 या 07421-077999 पर फ्री कंसल्टेशन एंड कोट।
2: मुगल बिल्डर्स, जगह बदले, भरोसा तामीर करें।

ਮੈਂ ਇੱਥੇ ਹੀ ਹਾਂ, ਤੁਸੀਂ ਟੈਨਸ਼ਨ ਨਹੀਂ ਲੈਣੀ, ਮੈਂ ਤੁਹਾਡੇ ਨਾਲ ਇੱਥੇ ਇੱਥੇ ਹਾਂ, ਤੁਹਾਡੇ ਨਾਲ ਬਿਲਕੁਲ ਐਂ ਕਨੈਕਟ ਹਾਂ, ਜਿਸ ਤਰ੍ਹਾਂ ਤੁਸੀਂ ਸਮਝ ਲਓ ਕਿ ਤੁਹਾਡਾ ਭਰਾ ਇੱਕ ਤੁਹਾਡੇ ਬਿਲਕੁਲ ਤੁਹਾਡੇ ਦਿਲ ਦੇ ਕੋਲ ਆ ਕੇ ਬੈਠੇ ਆ ਅਤੇ ਤੁਹਾਡੇ ਨਾਲ ਗੱਲਾਂ ਕਰ ਰਿਹਾ, ਅਤੇ ਜਾਣਾ ਨਹੀਂ ਹੈ ਕਿਧਰੇ ਵੀ ਆਪਾਂ ਜਨਾਬ ਇੱਥੇ ਹੀ। ਉਸ ਵੇਲੇ ਤੁਹਾਨੂੰ ਪਤਾ ਫਿਰ ਐਡ ਵੀ ਤਾਂ ਆਉਂਦੇ ਨੇ ਨਾ ਜੀ, ਜਦੋਂ ਐਡ ਆਉਂਦੇ ਨੇ ਉਸ ਟਾਈਮ ਆਪਾਂ ਖਾਮੋਸ਼ ਹੋਈਦਾ, ਉਸ ਤੋਂ ਇਲਾਵਾ ਆਪਾਂ ਯੂਨੋ ਫਿਰ ਕੰਮ ਚੁੱਕ ਕੇ ਰੱਖੀਦਾ।

0: ਤੇ ਫਿਰ ਜਦੋਂ ਗੱਲ ਆਉਂਦੀ ਹੈ ਨਾ ਫਿਰ ਪੰਜਾਬ ਦੀ, ਪ੍ਰਦੇਸ਼ ਦੀ, ਯਾਰਾਂ ਦੀ, ਤੇ ਜੇ ਯਾਰਾਂ ਦੀ ਗੱਲ ਆਵੇ ਤਾਂ ਯਾਰਾਂ ਦੀ ਜਿਹੜੀ ਗੱਲ ਹੈ ਉਹ ਤਾਂ ਫਿਰ ਬੜਾ ਹੀ ਸਿਰਾ ਲਾਈਦਾ ਹੁੰਦਾ ਨਾ। ਫਿਰ ਉਹਨੂੰ ਪਤਾ ਅਕਸਰ ਬੰਦੇ ਨੂੰ ਇੱਕ ਗੱਲ ਯਾਦ ਆ ਜਾਂਦੀ ਹੈ, ਤੇ ਮੈਨੂੰ ਅਕਸਰ ਯਾਰਾਂ ਦੀ ਗੱਲ ਯਾਦ ਆਉਂਦੀ ਹੈ, ਤੇ ਮੈਨੂੰ ਫਿਰ ਗਾਣਾ ਕੀ ਯਾਦ ਆ ਜਾਂਦਾ, ਲਾਗੇ ਤਿੰਨ ਪੈਗ ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ।
1: ਹੈਲੋ
2: ਬਾਈ, ਮੇਰੇ ਸ਼ਾਮ ਦਾ ਪ੍ਰੋਗਰਾਮ ਕੈਂਸਲ
1: ਯਾਰ, ਉਹ ਤੋਂ ਪਿੰਡੋਂ ਮਨਾਲੀਆ ਵੀ ਤੁਰਿਆ ਹੋਇਆ।
2: ਹਾਂ ਯਾਰ, ਮੈਂ ਫਿਰ ਕੀ ਬਣੂ?
1: ਇਹਦਾ ਹੱਲ ਤਾਂ ਹੁਣ ਵੱਡਾ ਬਾਈ ਹੀ ਕਰ ਸਕਦਾ
2: ਹੈ।
1: ਮਤਲਬ ਤੁਸੀਂ

ਹਾਂ ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ੍ਹ ਕੇ, ਅਤੇ ਆਪਾਂ ਬੜੀ ਵਾਰ ਭੰਗੜਾ ਇੰਝ ਪਾਇਆ, ਅਤੇ ਮੈਨੂੰ ਲੱਗਦਾ ਤੁਸੀਂ ਵੀ ਪਾਇਆ ਹੋਣਾ ਜਿਹੜੇ ਮੇਰੇ ਸੁਣਨ ਵਾਲੇ, ਤੁਸੀਂ ਕਿਹੜਾ ਹੀ ਨਹੀਂ ਪਾਇਆ ਹੋਣਾ। ਖੈਰ ਆਪਾਂ ਜਿਹੜੀ ਗੱਲ ਕਰ ਰਹੇ ਸਾਂ, ਅਤੇ ਯਾਰ ਇਹ ਜਿਹੜੇ ਦੋਸਤ ਯਾਰ ਹੈ ਜਿਤਨੇ ਵੀ ਹੁੰਦੇ ਨੇ, ਜਿਹੜੇ ਵੀ ਰਿਸ਼ਤੇ ਨੇ, ਇਹ ਸਾਰੇ ਰਿਸ਼ਤੇ ਬੜੇ ਵਾਕੀ ਜਿਹੜੇ ਨੇ ਨਾ ਕਰੀਬ ਆਉਂਦੇ ਨੇ, ਅਤੇ ਬੰਦਾ ਇਹਦੇ ਬਗੈਰ ਬੜਾ ਅਧੂਰਾ ਅਧੂਰਾ ਜਿਹਾ ਹੁੰਦਾ। ਅਤੇ ਆਪਾਂ ਜਿਹੜਾ ਨਾ ਯੂਨੋ ਹਰ ਟਾਈਮ ਇਹੀ ਸੋਚੀਦਾ ਹੁੰਦਾ ਕਿ ਯਾਰ ਜਿਤਨਾ ਲਾਈਕ, ਫਿਰ ਉਹ ਗੱਲ ਉੱਧਰ ਹੀ ਆ ਜਾਂਦੀ ਹੈ ਕਿ ਤੁਸੀਂ ਉਹਨਾਂ ਦੇ ਬਾਰੇ 'ਚ ਕਿ ਅੱਛਾ ਸੋਚਦੇ ਹੋ ਕਿ ਬੁਰਾ ਸੋਚਦੇ ਹੋ, ਕਿਉਂਕਿ ਜਿਹੜਾ ਸਮਟਾਈਮ ਜਿਹੜਾ ਆਪਾਂ ਜਿਹੜਾ ਨਾ ਸਾਡਾ ਤਾਂ ਕੰਮ ਹੀ ਐਵੇਂ ਕਿ ਚੰਗਾ ਸੋਚੀਦਾ ਹੁੰਦਾ, ਚੰਗਾ ਸੋਚਾਂਗੇ ਤਾਂ ਅਗਲਾ ਵੀ ਸਾਡੇ ਬਾਰੇ ਚੰਗਾ ਸੋਚੇਗਾ। ਇਹ ਇੱਕ ਯੂਨੀਵਰਸ ਦਾ ਕਾਨੂੰਨ ਹੈ, ਅਤੇ ਅਗਰ ਅਸੀਂ ਕਿਸੇ ਲਈ ਅੱਛਾ ਸੋਚ ਰਹੇ ਹਾਂ ਤਾਂ ਆਟੋਮੈਟਿਕਲੀ, ਦੇਖੇ ਸੋਚਣਾ ਜਿਹੜਾ ਨਾ ਸੋਚੀ ਦਾ ਹਮੇਸ਼ਾ ਚੰਗਾ ਹੀ ਹੁੰਦਾ, ਬਾਕੀ ਕਰਨਾ ਵੀ ਚੰਗਾ ਚਾਹੀਦਾ। ਅੱਗੇ ਰਿਪਲਾਈ 'ਚੋਂ ਕੀ ਆ ਰਿਹਾ ਇਹ ਮੈਟਰ ਨਹੀਂ ਕਰਦਾ, ਕਿਉਂਕਿ ਅਗਰ ਇੱਕ ਬੰਦਾ ਅੱਜ ਤੁਹਾਡਾ ਤੁਸੀਂ ਕਿਸੇ ਨਾਲ ਚੰਗੇ ਹੋ ਅਤੇ ਉਹ ਤੁਹਾਡਾ ਮਾੜਾ ਹੀ ਕਰ ਰਿਹਾ, ਅਤੇ ਕੋਈ ਗੱਲ ਨਹੀਂ, ਤੁਸੀਂ ਕੈਰੀ ਔਨ ਰਹੋ, ਤੁਸੀਂ ਆਪਣੀ ਅੱਛਾਈਆਂ ਨਾ ਛੱਡੋ। ਇਹ ਨਹੀਂ ਕਿ ਇੱਕ ਬੰਦੇ ਨੇ ਇੱਕ ਵਾਰ ਮਾੜੀ ਕੀਤੀ ਅਤੇ ਉਹਨੂੰ ਤੁਸੀਂ ਨਾਲ ਹੀ ਤੁਸੀਂ ਵੀ ਮਾੜੀ ਕਰਤੀ ਅਤੇ ਤੁਸੀਂ ਦੱਸਿਆ ਕਿ ਹਾਂਜੀ ਇੰਝ ਹੁੰਦਾ, ਲੇਕਿਨ ਇੰਝ ਨਹੀਂ ਕਰਨਾ ਆਪਾਂ। ਆਪਾਂ ਕਰਨਾ ਜਨਾਬ, ਕੋਈ ਅਗਰ ਚੰਗਾ ਤੁਸੀਂ ਚੰਗੇ ਹੋ, ਕੋਈ ਬੰਦਾ ਮਾੜਾ ਹੈ, ਉਹਦੇ ਨਾਲ ਚੰਗੀਆਂ ਕਰਦੇ ਰਹੋ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਪਰਸੋਂ ਨਹੀਂ ਤਾਂ ਤਰਸੋਂ, ਇੱਕ ਨਾ ਇੱਕ ਦਿਨ ਉਹਦੀ ਇਕਲ ਟਿਕਾਣੇ ਆਈ ਜਾਣੀ ਹੈ ਅਤੇ ਉਹਨੇ ਤੁਹਾਡੇ ਨਾਲ ਵੀ ਠੀਕ ਹੋ ਜਾਣਾ ਹੈ। ਅਤੇ ਉਹਨੂੰ ਠੀਕ ਹੁੰਦੇ ਥੋੜ੍ਹਾ ਜਿਹਾ, ਕਦੀ ਕਦਾਰ ਕੁਝ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਨਾ, ਉਹ ਫਿਰ ਪੰਜਾਬੀ ਦੀ ਕਹਾਵਤ ਬਣੀ ਹੈ ਅਕਸਰ, ਉਰਦੂ ਦੀ ਕਹਾਵਤ ਸੋਰੀ, ਕਿ ਲਾਤੋ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਉਹ ਇਹ ਗੱਲਾਂ ਜਿਹੜੀਆਂ ਨੇ ਨਾ, ਨਹੀਂ ਦੇਖੋ ਸਮਟਾਈਮ ਇਸ ਤਰ੍ਹਾਂ ਹੁੰਦਾ ਨਾ ਕਿ ਤੁਸੀਂ ਇੱਕ ਪਿਆਰ ਨਾਲ ਹਰ ਬੰਦੇ ਨੂੰ ਨਾ, ਬੇਸਿਕਲੀ ਹਰ ਬੰਦਾ ਭੁੱਖਾ ਹੈ ਇੱਜ਼ਤ ਦਾ, ਠੀਕ ਹੈ। ਤੁਸੀਂ ਜਿਹੜਾ ਬੰਦਾ ਤੁਹਾਨੂੰ ਲੱਗਦਾ ਨਾ, ਹਰ ਬੰਦਾ ਕਹਿੰਦੇ ਨਾ ਕਿ ਹਰ ਬੰਦੇ ਦੀ ਕੀਮਤ ਹੈ, ਕੀਮਤ ਮੈਟਰ ਨਹੀਂ ਕਰਦੀ, ਕੀਮਤ ਬੇਸਿਕਲੀ ਇਹੀ ਹੁੰਦੀ ਹੈ ਅਗਰ ਉਹਦਾ ਤੁਸੀਂ ਖੁਲਾਸਾ ਕਰੋ ਜਾਂ ਉਸ ਬੰਦੇ ਉਸ ਚੀਜ਼ ਦੀ ਤਸ਼ਰੀਹ ਕਰੋ। ਹਰ ਬੰਦਾ ਭੁੱਖਾ ਹੈ ਇੱਜ਼ਤ ਦਾ, ਜੋ ਤੁਸੀਂ ਕਿਸੇ ਬੰਦੇ ਨੂੰ ਰਿਸਪੈਕਟ ਦਿੰਦੇ ਹੋ, ਉਸ ਬੰਦੇ ਨੂੰ ਇੱਜ਼ਤ ਨਾਲ ਬੁਲਾਉਂਦੇ ਹੋ, ਜਾਂ ਤੁਸੀਂ ਉਹਦੇ ਇੱਜ਼ਤ ਨਾਲ ਉਹਦੇ ਨਾਲ ਕੋਈ ਵੀ ਗੱਲ ਕਰਨੀ ਹੋ ਇੱਜ਼ਤ ਨਾਲ ਕਰਦੇ ਹੋ, ਜਾਂ ਉਹਨੂੰ ਹਰ ਟਾਈਮ ਇੱਜ਼ਤ ਦੀ ਨਿਗਾਹ ਨਾਲ ਵੇਖਦੇ ਹੋ, ਤਾਂ ਇਹ ਵੀ ਇੱਜ਼ਤ ਹੀ ਹੁੰਦੀ ਹੈ। ਅਤੇ ਕੋਸ਼ਿਸ਼ ਕਰਿਆ ਕਰੋ ਆਪਣੇ ਜਿੰਨੇ ਅੱਗੇ ਪਿੱਛੇ ਜਿੰਨੇ ਬੈਠੇ ਨੇ ਉਹਨਾਂ ਨੂੰ ਪਿਆਰ ਦਿਓ, ਉਹਨਾਂ ਕੋਲ ਪਿਆਰ ਲਓ, ਕਿਉਂਕਿ ਪਿਆਰ ਜਿਹੜਾ ਨਾ ਉਹ ਬੇਸਿਕਲੀ ਜ਼ਿੰਦਗੀ ਦਾ ਹਿੱਸਾ ਹੈ। ਜੇ ਅਗਰ ਤੁਸੀਂ ਪਿਆਰ ਨਾ ਦਿੱਤਾ ਤਾਂ ਪਿਆਰ ਨਾ ਲਿਆ, ਤਾਂ ਤੁਸੀਂ ਕੱਖ ਵੀ ਨਹੀਂ ਕੀਤਾ। ਜ਼ਰੂਰੀ ਨਹੀਂ ਹੁੰਦਾ ਕਿ ਪਿਆਰ ਸਿਰਫ ਇੱਕੋ ਇੱਕ ਕਿਸਮ ਦਾ ਹੀ ਹੁੰਦਾ, ਪਿਆਰ ਭਰਾਵਾਂ ਵਿੱਚ ਵੀ ਜਿਹੜਾ ਪਿਆਰ ਹੁੰਦਾ ਉਹ ਵੀ ਇੱਕ ਪਿਆਰ ਹੁੰਦਾ, ਯਾਰਾਂ ਵਿੱਚ ਜਿਹੜਾ ਪਿਆਰ ਹੁੰਦਾ ਉਹ ਵੀ ਪਿਆਰ ਹੀ ਹੁੰਦਾ। ਪਿਆਰ ਪਿਆਰ ਦੀ ਹੈ ਯਾਰ, ਪਿਆਰ ਦੀ ਕਈ ਕਿਆ ਬਾਤਾਂ ਨੇ, ਕਿ ਇੱਕ ਪਿਆਰ ਹੀ ਦਿਆ ਜਿਹਦੀ ਵਜ੍ਹਾ ਤੋਂ ਇਨਸਾਨ ਕਿਧਰ ਜਾ ਕੇ ਕਿਸੇ ਬੇਗਾਨੇ ਨਾਲ ਵੀ ਜੁੜ ਜਾਂਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਯਾਰ ਸਾਡਾ ਆਪਣਾ ਨਹੀਂ ਖਲਿਆ ਹੈ, ਬੇਗਾਨਾ ਸਾਡੇ ਨਾਲ ਖਲ ਗਿਆ, ਅਤੇ ਉਹ ਬੇਗਾਨਾ ਤਾਂ ਖਲਿਆ ਕਿਉਂਕਿ ਉਹਦੇ ਨਾਲ ਉਹਨੂੰ ਤੁਹਾਡੇ ਨਾਲ ਪਿਆਰ ਹੋ ਗਿਆ। ਇੱਕ ਕਾਨੂੰਨ ਹੈ ਯੂਨੀਵਰਸ ਦਾ ਕਿ ਤੁਸੀਂ ਚੰਗੇ, ਉਹ ਗੱਲ ਫਿਰ ਉੱਧਰ ਹੀ ਆ ਜਾਂਦੀ ਹੈ ਕਿ ਚੰਗੇ ਕਰੋਗੇ ਤਾਂ ਚੰਗੇ ਹੈ, ਫਿਰ ਤੁਹਾਨੂੰ ਪਤਾ ਯਾਰ ਵੀ ਲੱਭਣੇ ਨੇ, ਹਮੇਸ਼ਾ ਚੰਗਾ ਹੀ ਰਹੋ, ਮਾੜੀ ਚੀਜ਼ਾਂ ਤੋਂ ਅਤੇ ਮਾੜੇ ਕੰਮਾਂ ਤੋਂ ਨਾ ਬਚ ਕੇ ਰਹੋ, ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਯਾਰ।

ਆਪਾਂ ਜਦੋਂ ਆਏ ਕੋਈ ਨਹੀਂ ਸਾਂ ਅਸੀਂ ਇੱਥੇ ਨਹੀਂ ਆਏ ਸਾਂ ਲਾਈਕ ਕਦੇ ਯੂਕੇ ਅਸੀਂ ਨਹੀਂ ਆਏ ਸਾਂ ਅਤੇ ਅਸੀਂ ਇੱਕ ਬੜੀ ਚੀਜ਼ ਸੁਣਦੇ ਸਾਂ ਇਮਰਾਨ ਖਾਨ ਸਾਹਿਬ ਦਾ ਐਂਪਲੀਫਾਇਰ ਤੂੰ ਗੱਡੀ ਸਾਡੀ ਬਹਿ ਜਾ ਨੀ ਜੱਟੀਏ ਨੀ ਤੁਰ ਤੈਨੂੰ ਲੈ ਜਾ ਨੀ ਅੜੀਏ ਤੂੰ ਵਫਰ ਤੂੰ ਮੇਰੀ ਮੇਰੀ ਮੈਂ ਤੇਰਾ ਐਂਪਲੀਫਾਇਰ ਮੈਂ ਚਾਹੁੰਦਾ ਕਿ ਅੱਜ ਉਹ ਨਾ ਜਿਹੜਾ ਆਪਾਂ ਜਿਹੜਾ ਨਾ ਥੋੜ੍ਹਾ ਜਿਹਾ ਸਮਾਨ ਨੂੰ ਰਿਪੀਟ ਲਾਈਏ ਥੋੜ੍ਹਾ ਜਿਹਾ ਤੱਕੀਏ ਸੁਣੀਏ ਤੁਹਾਨੂੰ ਵੀ ਚਸ ਕਰਾਉਂਦੇ ਹਾਂ ਤੁਹਾਨੂੰ ਬੜਾ ਮਜ਼ਾ ਆਏਗਾ ਸੁਣੋ ਇਹ ਬੜਾ ਅੱਛਾ ਟਰੈਕ ਹੈ ਯਾਰ ਇੱਕ ਵਾਰੀ ਮੈਮਰੀਜ਼ ਤੁਹਾਨੂੰ ਪਤਾ ਤਾਜ਼ਾ ਹੁੰਦੀਆਂ ਨੇ ਅਤੇ ਉਹ ਮੈਮਰੀਜ਼ ਨੇ ਬਸ ਉਸ ਮੈਮਰੀਜ਼ ਨੂੰ ਅਸੀਂ ਲੈ ਕੇ ਜ਼ਰਾ ਕੰਟੀਨਿਊ ਕਰਨੇ ਹਾਂ ਸੁਣੋ ਜ਼ਰਾ

ਅੱਜ ਮੇਰਾ ਦਿਲ ਹੈ ਕਿ ਮੈਂ ਤੁਹਾਨੂੰ ਜਾਂਦੇ ਜਾਂਦੇ ਨਾ ਅੱਜ ਥੋੜ੍ਹਾ ਜਿਹਾ ਪੰਜਾਬੀ ਤੋਂ ਹਟ ਕੇ ਨਾ ਅੱਜ ਮੈਂ ਤੁਹਾਨੂੰ ਨਾ ਜਾਂਦੇ ਜਾਂਦੇ ਟਰੈਕ ਸੁਣਾ ਕੇ ਜਾਵਾਂ। ਇੱਕ ਵੱਡਾ ਜਿਹਾ ਮਤਲਬ ਕਿ ਗਜ਼ਲ ਟਾਈਪ ਹੈ ਕਿ ਮੁੱਦਤ ਹੋਈ ਪਰ ਅਬ ਤੱਕ ਵੋ ਜ਼ਮਾਨਾ ਯਾਦ ਹੈ। ਮਹਿੰਦੀ ਹਸਨ ਸਾਹਿਬ ਦਾ ਕਿਆ ਬਾਤ ਹੈ, ਮੈਂ ਕਹਿੰਦਾ ਮੈਂ ਕਹਿੰਦਾ ਮੈਂ ਅੱਛਾ ਮੈਨੂੰ ਨਾ ਕਦੀ ਕਦਾਰ ਮਤਲਬ ਇਉਂ ਦੌਰੇ ਪੈ ਜਾਂਦੇ ਨੇ ਨਾ, ਲਾਈਕ ਸਮਝ ਰਹੇ ਹੋ, ਮੈਂ ਕਦੀ ਕਦਾਰ ਬਿਲਕੁਲ ਇੱਕ ਅਲੱਗ ਅਲੱਗ ਕਿਸਮ ਦਾ ਮਿਊਜ਼ਿਕ ਸੁਣਨ ਲੱਗ ਜਾਂਦਾ ਵਾ। ਹਰ ਬੰਦੇ ਦਾ ਇੱਕ ਟੇਸਟ ਹੈ ਯਾਰ, ਹਰ ਬੰਦਾ ਇੱਕ ਮਤਲਬ ਕਿ ਹਰ ਬੰਦਾ ਸੁਣਦਾ ਪੰਜਾਬੀ, ਆਪਾਂ ਸੁਣੀਦਾ ਜਿਹੜੀ ਗੱਲ ਪੰਜਾਬੀ ਹਾਂ ਅਤੇ ਪੰਜਾਬੀ ਸੁਣਦੇ ਹਾਂ ਨਾ ਆਪਾਂ, ਲੇਕਿਨ ਆਪਾਂ ਜਦੋਂ ਅਕਸਰ ਇਸ ਚੀਜ਼ਾਂ 'ਚ ਜਾਂਦੇ ਹਾਂ ਕਿ ਯਾਰ ਇਹ ਸੁਣੀਏ ਉਹ ਸੁਣੀਏ, ਅਤੇ ਉਹਨਾਂ ਵਿੱਚ ਅਕਸਰ ਇਸ ਤਰ੍ਹਾਂ ਦੀ ਚੀਜ਼ ਆ ਜਾਂਦੀ ਹੈ, ਲਾਈਕ ਯੂਨੋ ਅਸੀਂ ਕਹਿੰਦੇ ਹਾਂ ਕਿ ਯਾਰ ਅੱਜ ਇਹੋ ਜਿਹਾ ਟਰੈਕ ਸੁਣਨੇ ਆ ਜਾਂ ਗਜ਼ਲ ਸੁਣਨੇ ਆ, ਕਦੀ ਕਦਾਰ ਉਹ ਵੀ ਵਾਈਬ ਹੋ ਜਾਂਦੀ ਹੈ। ਅਤੇ ਹਮੇਸ਼ਾ ਆਪਣੀ ਵਾਈਬ ਮੇਨਟੇਨ ਕਰਨ ਲਈ ਕੁਝ ਨਾ ਕੁਝ ਕਰ ਲਈਦਾ ਹੁੰਦਾ। ਆਪਾਂ ਜਿਹੜਾ ਨਾ ਅੱਜ ਮਹਿੰਦੀ ਹਸਨ ਸਾਹਿਬ ਨੂੰ ਤੁਹਾਨੂੰ ਮੈਂ ਇੱਥੋਂ ਜਦੋਂ ਸ਼ੋਅ ਆਫ ਕਰਾਂਗਾ ਬਸ ਮੈਂ ਹੁਣ ਅਲਵਿਦਾ ਤੁਹਾਨੂੰ ਕਹਾਂਗਾ, ਅਤੇ ਮੈਂ ਚਾਹਾਂਗਾ ਕਿ ਮਹਿੰਦੀ ਹਸਨ ਸਾਹਿਬ ਨੂੰ ਤੁਸੀਂ ਸੁਣਦੇ ਸੁਣਦੇ ਅੱਜ ਤੁਹਾਡੇ ਨਾਲ ਕਨੈਕਟ ਹੋਵੋ। ਪੰਜਾਬੀਓ ਤੁਹਾਨੂੰ ਸਮਝ ਆਏਗੀ, ਕਿਆ ਬਾਤ ਹੈ, ਚਸ ਆਏਗੀ ਤੁਹਾਨੂੰ।

ਸੋਰੀ ਮੈਂ ਗੱਲ ਗਲਤ ਕਰ ਗਿਆ ਸਾਂ, ਉਹ ਗੁਲਾਮ ਅਲੀ ਸਾਹਿਬ ਨੇ। ਮੈਂ ਅਸਲ ਵਿੱਚ ਜਦੋਂ ਸੁਣਦਾ ਵਾਂ ਅਤੇ ਅਕਸਰ ਮੈਂ ਆਰਟਿਸਟ ਦਾ ਨਾਮ ਨਹੀਂ ਪੜ੍ਹਦਾ ਗਜ਼ਲਾਂ ਦਾ, ਅਤੇ ਉਹ ਮੈਂ ਆਪਣੇ ਆਪ ਨੂੰ ਕਰੈਕਟ ਕੀਤਾ ਅਤੇ ਤੁਹਾਨੂੰ ਮੈਂ ਜ਼ਰਾ ਮੈਂ ਕਿਹਾ ਪਤਾ ਲੱਗੇ ਕੋਈ ਮੈਨੂੰ ਆ ਕੀ ਦੇਵੇ ਕਿ ਯਾਰ ਤੂੰ ਕਿਉਂ ਆਖਿਆ। ਲੇਕਿਨ ਕੋਈ ਗੱਲ ਨਹੀਂ, ਇਨਸਾਨ ਆ ਜੀ, ਇਨਸਾਨ ਤਾਂ ਫਿਰ ਇਹੋ ਜਿਹੀ ਗੱਲਾਂ ਕਰ ਜਾਂਦੇ ਨੇ ਨਾ, ਕੋਈ ਗੱਲ ਨਹੀਂ ਹੈ। ਅਤੇ ਉਹ ਵੀ ਆਰਟਿਸਟ ਨੇ ਤੇ ਇਹ ਵੀ ਆਰਟਿਸਟ ਨੇ, ਹਰ ਬੰਦੇ ਦਾ ਆਪਣਾ ਇੱਕ ਤੁਸੀਂ ਕਹਿ ਸਕਦੇ ਹੋ ਕ੍ਰਾਈਟੇਰੀਆ ਹੁੰਦਾ, ਅਤੇ ਹਰ ਬੰਦੇ ਦੀ ਆਪਣੀ ਇੱਕ ਵਾਈਬ, ਹਰ ਬੰਦੇ ਦੀ ਆਪਣੀ ਰਿਸਪੈਕਟ ਹੈ। ਅਤੇ ਮੈਂ ਸਾਰਿਆਂ ਦੀ ਰਿਸਪੈਕਟ ਕਰਨਾ, ਆਰਟਿਸਟ ਬੰਦੇ ਦੀ ਤਾਂ ਮੈਂ ਉਂਝ ਬੜੀ ਰਿਸਪੈਕਟ ਕਰਨਾ ਵਾਂ ਕਿਉਂਕਿ ਆਪਣਾ ਵੀ ਇਹੀ ਕੰਮ ਹੈ, ਅਤੇ ਤਾਂ ਕਰਕੇ ਅਸੀਂ ਤਾਂ ਬਹੁਤ ਰਿਸਪੈਕਟ ਕਰੀਦਾ।

0: ਚਲੋ ਜੀ ਫਿਰ ਤੁਹਾਡੇ ਪੇਸ਼ੇ ਖਿਦਮਤ ਹੈ ਹੁਣ ਇੱਕ ਵਾਰੀ ਫਿਰ ਅਤੇ ਆਪਣੇ ਜਿਹੜਾ ਹੋਸਟ ਹੈ ਆਪਣਾ ਗੋਸਟ ਹੈ ਆਪਣੇ ਭਾਈ ਨੂੰ ਤੁਸੀਂ ਇਜਾਜ਼ਤ ਦਿਓ, ਤੁਹਾਡਾ ਵੀਰ ਤੁਹਾਡੇ ਕੋਲ ਸੀ ਕਿਉਂਕਿ ਅੱਗੇ ਐਟ ਦਾ ਟਾਈਮ ਆ ਜਾਏਗਾ ਅਤੇ ਫਿਰ ਤੁਹਾਡੇ ਨਾਲ ਜ਼ਰੀ ਗੱਲ ਰਾਬਤਾ ਨਹੀਂ ਹੋ ਸਕੇਗਾ ਮੇਰਾ। ਅਤੇ ਆਪਾਂ ਮਿਲਾਂਗੇ ਕੱਲ ਐਸੀ ਟਾਈਮ, ਹੱਸਦੇ ਮੁਸਕਰਾਉਂਦੇ ਰਹੋ ਅਤੇ ਗੱਜੋ ਅਤੇ ਵਜਾਉਂਦੇ ਰਹੋ, ਠੀਕ ਹੈ। ਕੋਸ਼ਿਸ਼ ਕਰੋ ਪਿਆਰ ਦੀ ਜਿਹੜੀ ਜ਼ੁਬਾਨ ਹੈ ਉਹੀ ਇਸਤੇਮਾਲ ਕਰੋ, ਨਹੀਂ ਤੁਹਾਨੂੰ ਗੁੱਸਾ ਕਰਨਾ ਪਵੇ ਗੁੱਸਾ ਤੋਂ ਜ਼ਰਾ ਅਵੋਇਡ ਹੀ ਕਰੋ। ਗੁੱਸਾ ਉਂਝ ਵੀ ਤੁਹਾਨੂੰ ਪਤਾ ਭੈੜੀ ਚੀਜ਼ ਹੈ ਯਾਰ, ਇਹ ਮਤਲਬ ਕਿ ਤੁਹਾਨੂੰ ਪਤਾ ਰਿਸ਼ਤੇ ਖਰਾਬ ਕਰ ਜਾਂਦੀ ਹੈ। ਅਤੇ ਕੋਸ਼ਿਸ਼ ਕਰੋ ਅੱਛਾ ਬੋਲੋ, ਅੱਛਾ ਸੁਣੋ ਅਤੇ ਅੱਛਾ ਹੀ ਕਰੋ, ਅਤੇ ਇਸ ਚੀਜ਼ਾਂ ਨਾਲ ਮੇਰੇ ਨਾਲ ਜੁੜੇ ਰਹੋ ਅਤੇ ਮੈਂ ਤੁਹਾਨੂੰ ਇਨਸ਼ਾਅੱਲਾ ਕੱਲ੍ਹ ਮਿਲਾਂਗਾ ਤੁਹਾਨੂੰ। ਅਤੇ ਕੱਲ੍ਹ ਆਪਾਂ ਜੇ ਮੁਲਾਕਾਤ ਕਰਾਂਗੇ, ਮਤਲਬ ਮੁਲਾਕਾਤ ਇਨ ਸੈਂਸ ਮਤਲਬ ਕਿ ਆਪਾਂ ਰੇਡੀਓ 'ਤੇ ਮਿਲਾਂਗੇ, ਆਪਾਂ ਕਨੈਕਟ ਹੋਵਾਂਗੇ ਅਤੇ ਆਪਾਂ ਕੋਸ਼ਿਸ਼ ਕਰਾਂਗੇ ਇਨ ਚੀਜ਼ਾਂ ਲੈ ਕੇ ਅੱਗੇ ਕੈਰੀ ਔਨ ਕਰੀਏ ਅਤੇ ਮਜ਼ੀਦ ਕਈ ਟੋਪਿਕਸ ਨਾਲ ਅਸੀਂ ਜਿਹੜੇ ਡਿਸਕਸ ਕਰੀਏ। ਅਤੇ ਤੁਸੀਂ ਮੇਰੇ ਨਾਲ ਕੋਂਟੈਕਟ ਵੀ ਕਰ ਸਕਦੇ ਹੋ, ਮੈਂ ਤੁਹਾਨੂੰ ਅਗੇਨ ਦੱਸ ਦੇਵਾਂ ਕਿ ਤੁਸੀਂ ਮੈਨੂੰ ਵਟਸਐਪ 'ਤੇ ਕਾਲ ਕਰ ਸਕਦੇ ਹੋ 011-5700-971। ਮੈਂ ਕੋਲ ਰਿਪੀਟ ਕਰ ਦੇਣਾ ਵਾਂ 011-5700-971। ਆਹਾ ਹਾ ਹਾ ਮਿਕਸ ਹੀ ਕਰਤਾ ਮੈਂ ਸਾਹ ਬਹਰਲ ਚੱਸ ਹੈ ਜੀ। ਲਾਈਵ ਸਟ੍ਰੀਮਿੰਗ radiofaza.co.uk ਅਤੇ ਤੁਸੀਂ ਐਪਲੀਕੇਸ਼ਨ 'ਤੇ ਮੈਨੂੰ ਮਤਲਬ ਡੈਪ ਵੀ ਡੈਪ 'ਤੇ ਵੀ ਟਿਊਨ ਕਰ ਸਕਦੇ ਹੋ ਰੇਡੀਓ ਫਜ਼ਾ 97.1 FM। ਅਤੇ ਆਪਣੇ ਮੇਜ਼ਬਾਨ, ਆਪਣੇ ਭਰਾ, ਆਪਣੇ ਵੀਰ, ਆਪਣੇ ਹੋਸਟ, ਆਪਣੇ ਗੋਸਟ ਨੂੰ ਦਿਓ ਇਜਾਜ਼ਤ ਅਤੇ ਹੱਸਦੇ ਮੁਸਕਰਾਉਂਦੇ ਰਹੋ। ਅਤੇ ਇਹ ਜਿਹੜੀ ਗਜ਼ਲ ਹੈ ਅਤੇ ਇਹ ਗਜ਼ਲ ਸੁਣੋ ਅਤੇ ਮਿਲਨੇ ਹਾਂ ਆਪਾਂ ਕੱਲ੍ਹ।
1: ਕੀਪੈਡ ਫੋਨ ਧਮਾਕੇਦਾਰ ਸਾਊਂਡ ਕੇ ਸਾਥ ਕਾਰਵਾ ਮੋਬਾਈਲ।

0: ਬਹੁਤ ਜਲਦੀ ਆ ਗਿਆ।
1: ਸਾਰੀ ਨਸੀਬ ਦੀ ਗੱਲ ਹੈ, ਮੈਂ ਲੋਕਲ ਵੀਜ਼ਾ ਮਾਹਰੀਨ ਦੀ ਮਦਦ ਲਈ ਸੀ ਜੀ।
0: ਉਨ੍ਹਾਂ ਨਾਮ ਹੀ ਬਤਾ ਦੇ, ਹਮੇ ਵੀ ਕਭੀ ਜ਼ਰੂਰਤ ਪੜ ਸਕਤੀ ਹੈ।
1: AMH ਸੋਲਿਸਿਟਰਸ। ਹੋਰ ਕੌਣ? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
0: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ।
1: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
0: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ। ਨੰਬਰ ਕਿਆ ਹੈ?
1: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫ਼ਤ ਦਾ ਮਸ਼ਵਰਾ ਲਓ ਜੀ।
2: AMH Solicitors, Immigration Lawyers at Sovereign House, 184 Nottingham Road, New Baseford, Nottingham, NG7 7BA. Large free car park available, or call them on 0115 671 3677.